ਸੇਵਕ ਸਿੱਖ ਪੂਜਨ ਸਭ ਆਵੈ। ਸਤਿਗੁਰੂ ਗਰੀਬ ਨਿਵਾਜ ਸਾਹਿਬ ਗੁਰੂ ਰਾਮਦਾਸ ਮਹਾਰਾਜ ਦਾ ਪਵਿੱਤਰ ਵਾਕ ਹੈ ਬਈ ਪੂਜਨ ਸਭ ਆਵੈ। ਸੇਵਕ ਤੇ ਸਿੱਖ ਗੁਰੂ ਕੇ ਦਰਬਾਰ ਅੰਦਰ ਪੂਜਨ ਵਾਸਤੇ ਆਉਂਦੇ ਨੇ। ਕਿਸ ਨੂੰ? ਪੂਜਨ ਜੋ ਕੋਈ ਹਸਤੀ ਹੋਏਗੀ ਨਾ, ਜਿਸ ਨੂੰ ਪੂਜਨ ਵਾਸਤੇ ਆਉਂਦੇ ਨੇ ਤੇ ਪੂਜਨ ਵਾਸਤੇ ਆ ਕੇ ਉਸ ਨੂੰ ਪੂਜ ਕੇ ਅੰਮ੍ਰਿਤ ਰੂਪ ਬਾਣੀ ਨੂੰ, ਉੱਤਮ ਬਾਣੀ ਨੂੰ ਗਾਉਂਦੇ ਨੇ। ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੈ ਹਰ ਹਰ ਉੱਤਮ ਬਾਣੀ। ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹ ਵਾਕ ਸਿੱਖ ਸੰਗਤਾਂ ਤੇ ਸੇਵਕਾਂ ਦੇ ਹਿਰਦੇ ਅੰਦਰ ਵਸਿਆ, ਜੋ ਮਹਾਰਾਜ ਨੇ ਲਿਖਿਆ ਸੀ ਤੇ ਸਿੱਖ ਸੰਗਤ ਅੰਦਰ ਉਜਾਗਰ ਕੀਤਾ ਸੀ ਬਈ ਪੂਜਾ ਅਕਾਲ ਪੁਰਖ ਕੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ। ਇਸ ਵਾਸਤੇ ਪੂਜਣ ਯੋਗ ਹਸਤੀ ਹੋਈ ਅਕਾਲ ਪੁਰਖ, ਪੂਜਾ ਅਕਾਲ ਕੀ। ਪੂਜਣ ਯੋਗ ਹਸਤੀ ਹੈ ਅਕਾਲ ਪੁਰਖ, ਅਕਾਲ ਜਿਹੜਾ ਕਾਲ ਤੋਂ ਰਹਿਤ ਹੈ, ਜਿਸ ਨੇ ਸ੍ਰਿਸ਼ਟੀ ਨੂੰ ਜਨਮ ਦਿੱਤਾ, ਜਿਸ ਦਾ ਨਾਮ ਅਕਾਲ ਮੂਰਤ ਹੈ, ਜਿਹੜਾ ਅਜੂਨੀ ਹੈ, ਜਿਹੜਾ ਸਹਿ ਭੰਗ ਹੈ, ਜਿਹਦਾ ਸੁਤੇ ਸਿੱਧ ਪ੍ਰਕਾਸ਼ ਹੋ ਜਾਂਦਾ, ਉਹ ਮਿਲਦਾ ਗੁਰੂ ਦੀ ਕਿਰਪਾ ਨਾਲ। ਸਤਿਗੁਰੂ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਨੇ ਬੜਾ ਪਵਿੱਤਰ ਵਾਕ ਕਿਹਾ ਬਈ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ, ਜੂਨਾ ਤੋਂ ਰਹਿਤ ਹੈ, ਜੂਨੀਆਂ ਵਿਚ ਨਹੀਂ ਆਉਂਦਾ, ਉਹ 84 ਲੱਖ ਜੂਨ ਚ ਨਹੀਂ ਆਉਂਦਾ, ਜਨਮ ਮਰਨ ਚ ਨਹੀਂ ਉਹ ਆਉਂਦਾ, ਉਹ ਜੂਨਾ ਤੋਂ ਰਹਿਤ ਹੈ। ਹੈ ਕੌਣ ਜੀ? ਉਹ ਅਕਾਲ ਮੂਰਤ ਹੈ। ਉਸਦਾ ਨਾਮ ਕੀ ਹੈ ਜੀ? ਉਸਦਾ ਨਾਮ ਹੈ ਸਤਨਾਮ, ਸੱਚਾ ਨਾਮ। ਉਸ ਤੋਂ ਛੁੱਟ ਕੋਈ ਹੋਰ ਵੀ ਤਾਕਤ ਹੈ ਨਾ ਜੀ? ਉਹ ਇੱਕ ਹੈ, ਉਹ ਓੰਕਾਰ, ਉਹ ਅੰਗ ਤ੍ਰੈ ਕਾਲ ਵਿੱਚ ਪ੍ਰਕਾਸ਼ ਕਰਨ ਵਾਲਾ, ਤਿੰਨਾਂ ਸਮਿਆਂ ਦੇ ਅੰਦਰ ਉਹ ਉਜਾਗਰ ਹੋਣ ਵਾਲਾ ਇੱਕ ਅਕਾਲ ਪੁਰਖ ਮਹਾਰਾਜ ਹੈ। ਸਭ ਗਾਵੈ ਹਰ ਹਰ ਉੱਤਮ ਬਾਣੀ, ਉਸ ਦੀ ਦਿੱਤੀ ਹੋਈ ਬਾਣੀ ਨੂੰ ਸਭ ਗਾਉਂਦੇ ਨੇ। ਪਹਿਲਾਂ ਉਸ ਦੀ ਪੂਜਾ ਕਰਦੇ ਨੇ, ਪਹਿਲਾਂ ਉਸ ਨੂੰ ਪੂਜਦੇ ਨੇ, ਫਿਰ ਪੂਜ ਕੇ ਉਸ ਦੀ ਦਿੱਤੀ ਹੋਈ ਬਾਣੀ ਨੂੰ ਗਾਉਂਦੇ ਨੇ। ਉਸ ਦੇ ਦਿੱਤੇ ਹੋਏ ਜੋ ਅਕਾਲ ਕੀ ਬਾਣੀ ਹੈ, ਦਿੱਤੇ ਹੋਏ ਅਲਫਾਜ਼ ਨੇ, ਦਿੱਤੇ ਹੋਏ ਪਵਿੱਤਰ ਵਾਕ ਨੇ, ਮਿੱਠੇ ਵਾਕ ਨੇ, ਉਹਨਾਂ ਨੂੰ ਗਾਉਂਦੇ ਨੇ ਤੇ ਗਾ ਗਾ ਕੇ ਵਿਚਾਰ ਕਰਦੇ ਨੇ। ਸਭ ਗਾਵੈ ਹਰ ਹਰ ਉੱਤਮ ਬਾਣੀ। ਪਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਗੁਰੂ ਰਾਮਦਾਸ ਮਹਾਰਾਜ ਨੂੰ ਸਵਾਲ ਕਰਤਾ ਸਿੱਖਾਂ ਨੇ, ਸਤਿਗੁਰੂ ਅਕਾਲ ਪੁਰਖ ਦੀ ਹਸਤੀ ਤੇ ਵੇਖਣ ਵਿਚ ਨਹੀਂ ਆਉਂਦੀ, ਨਾ ਅਸੀਂ ਕਦੇ ਵੇਖੀ ਹੈ, ਤੇ ਜਿਹੜੀ ਹਸਤੀ ਅਸੀਂ ਵੇਖੀ ਨਹੀਂ ਮਹਾਰਾਜ, ਉਸ ਦੀ ਪੂਜਾ ਕਿਵੇਂ ਕਰੀਏ? ਮਹਾਰਾਜ ਕਹਿੰਦੇ ਨੇ ਵੀ ਅਨੁਭਵ ਦੁਆਰਾ, ਅਨੁਭਵਤਾ ਦੇ ਨਾਲ ਉਸ ਨੂੰ ਪਾਇਆ ਜਾ ਸਕਦਾ, ਉਹ ਨਜ਼ਰ ਨਹੀਂ ਆਉਂਦਾ। ਤੇ ਮਹਾਰਾਜ ਫਿਰ ਜੋ ਨਜ਼ਰ ਹੀ ਨਹੀਂ ਆਉਂਦਾ ਤੇ ਉਸ ਨੂੰ ਵੇਖੀਏ ਕਿਸ ਵਿੱਚੋਂ? ਕਹਿਣ ਲੱਗੇ ਉਸ ਦੀ ਬਾਣੀ ਵਿੱਚੋਂ। ਅਕਾਲ ਪੁਰਖ ਮਹਾਰਾਜ ਦੇ ਦਰਸ਼ਨ ਬਾਣੀ ਵਿੱਚੋਂ ਹੁੰਦੇ ਨੇ, ਰੱਬ ਪਰਮਾਤਮਾ ਈਸ਼ਵਰ ਦੇ ਦਰਸ਼ਨ ਬਾਣੀ ਵਿੱਚੋਂ ਹੁੰਦੇ ਨੇ, ਕਿਉਂਕਿ ਬਾਣੀ ਅਕਾਲ ਪੁਰਖ ਦਾ ਰੂਪ ਹੈ, ਅਕਾਲ ਬਾਣੀ ਦਾ ਰੂਪ ਹੈ।

ਜਿਵੇਂ ਕੋਈ ਬਾਹਰ ਵਿਦੇਸ਼ ਵਿਚ ਬੈਠਾ ਜਾਂ ਕਿਸੇ ਹੋਰ ਜਗ੍ਹਾ ਤੇ ਬੈਠਾ, ਕੋਈ ਚਿੱਠੀ ਲਿਖਦਾ, ਕੋਈ ਪੱਤਰਕਾਰ ਲਿਖਦਾ ਤੇ ਉਸ ਦੀਆਂ ਅੰਤਰਲੀਆਂ ਗੱਲਾਂ, ਅੰਤਰਲੀ ਆਤਮਾ ਦੀ ਆਵਾਜ਼, ਅੰਦਰਲੀ ਦੁੱਖ ਸੁੱਖ ਜੋ ਹੈ ਸਾਰਾ ਚਿੱਠੀ ਵਿਚ ਲਿਖਿਆ ਜਾਂਦਾ ਤੇ ਇਨਸਾਨ ਪੜ੍ਹਦਾ ਤੇ ਚਿੱਠੀ ਨੂੰ ਪੜ੍ਹ ਕੇ ਰਾਹਤ ਮਹਿਸੂਸ ਕਰਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਬਾਣੀ ਨੂੰ ਚਿੱਠੀ ਦਾ ਰੂਪ ਵੀ ਦਿੱਤਾ ਵੀ ਇਹ ਅਕਾਲ ਪੁਰਖ ਮਹਾਰਾਜ ਦੀ ਇੱਕ ਚਿੱਠੀ ਹੈ, ਉਸ ਦੇ ਦਰ ਤੱਕ ਚਿੱਠੀ ਭੇਜਣੀ ਹੈ। ਜਦੋਂ ਲਾਹੌਰ ਵਿਚ ਬੈਠੇ ਨੇ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਚਿੱਠੀਆਂ ਲਿਖੀਆਂ ਗੁਰੂ ਰਾਮਦਾਸ ਮਹਾਰਾਜ ਵੱਲ, ਚਿੱਠੀਆਂ ਲਿਖੀਆਂ ਗੁਰਬਾਣੀ ਦੇ ਰੂਪ ਅੰਦਰ ਚਿੱਠੀਆਂ ਲਿਖੀਆਂ ਤੇ ਇਹ ਦਰਸਾ ਦਿੱਤਾ ਸਾਹਿਬ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਵੀ ਜੇ ਪਰਮਾਤਮਾ ਨੂੰ ਮਿਲਣਾ, ਜੇ ਪਤੀ ਨੂੰ ਮਿਲਣ ਦੀ ਸਿੱਖ ਹੈ, ਪਤਨੀ ਚਿੱਠੀਆਂ ਲਿਖਦੀ ਰਵੇ, ਵੈਰਾਗਮਈ ਚਿੱਠੀਆਂ ਲਿਖਦੀ ਰਵੇ ਪਤਨੀ, ਸਿੱਖ ਵੈਰਾਗਮਈ ਸ਼ਬਦ ਗਾਉਂਦਾ ਰਹੇ, ਜੇ ਗੁਰੂ ਨੂੰ ਪਾਉਣਾ ਹੈ ਤੇ ਸਿੱਖ ਵੈਰਾਗਮਈ ਸ਼ਬਦ ਗਾਉਂਦਾ ਰਵੇ। ਪਹਿਲੀ ਚਿੱਠੀ, ਦੂਜੀ ਚਿੱਠੀ, ਤੀਜੀ ਚਿੱਠੀ, ਚੌਥੀ ਚਿੱਠੀ ਮਹਾਰਾਜ ਨੇ ਅੰਕਿਤ ਕਰ ਦਿੱਤੀ ਪਿਤਾ ਗੁਰੂ ਰਾਮਦਾਸ ਮਹਾਰਾਜ ਨੂੰ। ਸਤਿਗੁਰੂ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਚਿੱਠੀ ਹੈ, ਇਹੀ ਚਿੱਠੀ ਹੈ, ਵੈਰਾਗਮਈ ਚਿੱਠੀ ਹੈ ਤੇ ਇਸ ਚਿੱਠੀ ਦੇ ਇੱਕ ਇੱਕ ਅੰਕ ਦੇ ਅੰਦਰ, ਇੱਕ ਇੱਕ ਲਫ਼ਜ਼ ਦੇ ਅੰਦਰ ਇਤਨਾ ਵਜਨ ਹੈ, ਇਤਨਾ ਵੈਰਾਗ ਹੈ, ਕੁੱਟ ਕੁੱਟ ਕੇ ਭਰਿਆ ਹੋਇਆ। ਬਈ ਚਿੱਠੀਆਂ ਭਾਵੇਂ ਨਹੀਂ ਪਹੁੰਚੀਆਂ ਪਰ ਅੰਕ ਪੈਂਦੇ ਜਾ ਰਹੇ ਨੇ, ਇੱਕ ਦੋ ਤਿੰਨ, ਤਿੰਨ ਚਿੱਠੀਆਂ ਤੇ ਨਹੀਂ ਮਿਲੀਆਂ, ਚੌਥੀ ਚਿੱਠੀ ਮਿਲ ਗਈ। ਚੌਥੀ ਦਾ ਅੰਕ ਪੜ੍ਹ ਕੇ ਗੁਰੂ ਰਾਮਦਾਸ ਮਹਾਰਾਜ ਨੇ ਤਿੰਨਾਂ ਚਿੱਠੀਆਂ ਦੀ ਪੜਤਾਲ ਕੀਤੀ। ਭਾਵ ਕੇਵਲ ਇਹ ਹੈ ਵੀ ਗੁਰਬਾਣੀ ਜਿਹੜੀ ਹੈ ਇਹ ਰੱਬ ਦੇ ਦਰ ਤੱਕ ਜੇ ਅਸੀਂ ਰੋਜ਼ਾਨਾ ਪੜ੍ਹੀਏ ਨਾ, ਸਤਿਗੁਰੂ ਤੈਨੂੰ ਚਿੱਠੀ ਲਿਖਣੀ ਹੈ, ਅਸੀਂ ਦੁਖੀ ਹਾਂ, ਅਸੀਂ ਮਨ ਕਰਕੇ ਦੁਖੀ ਹਾਂ, ਅਸੀਂ ਆਤਮਾ ਕਰਕੇ ਦੁਖੀ ਹਾਂ, ਤੇ ਫਿਰ ਜਿਹੜੇ ਸ਼ਬਦ ਗੁਰੂ ਮਹਾਰਾਜ ਜੀ ਦੇ ਬੈਰਾਗਮਈ ਸ਼ਬਦ ਨੇ ਉਹਨਾਂ ਨੂੰ ਗਾਉਣਾ ਕਰੀਏ ਨਾ ਤੇ ਅਕਾਲ ਪੁਰਖ ਤੱਕ ਪਾਈ ਹੋਈ ਚਿੱਠੀ ਮਿਲ ਜਾਂਦੀ ਏ, ਪਹੁੰਚ ਜਾਂਦੀ ਏ ਪੱਤਰਕਾ ਉਸ ਨੂੰ, ਤੇ ਫਿਰ ਉਹ ਪੱਤਰਕਾ ਪੜ੍ਹ ਕੇ ਤੇ ਸਿੱਖ ਦਾ ਹਾਲ ਜਿਹੜਾ ਹੈ ਸੁਣ ਲੈਂਦਾ ਤੇ ਸਿੱਖ ਦੀ ਚਿੱਠੀ ਤੇ ਇਉਂ ਸੁਣਦਾ ਗੁਰੂ ਬਈ ਕੋਲ ਬੈਠਾ ਹੋਇਆ ਵੀ ਸਿੱਖ ਜਿਹੜਾ ਸ਼ਬਦ ਪੜ੍ਹ ਰਿਹਾ, ਗੁਰੂ ਸਨਮੁਖ ਬੈਠਾ ਸਮਾਧੀ ਲਾ ਕੇ ਕੱਲੀ ਕੱਲੀ ਗੱਲ ਸਿੱਖ ਦੀ ਸੁਣਦਾ ਜਾ ਰਿਹਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ, ਸਿੱਖਾ ਜਦੋਂ ਤੂੰ ਮੈਨੂੰ ਪੁਕਾਰੇਗਾ ਨਾ, ਯਾਦ ਕਰੇਗਾ, ਤਦ ਸ਼ਿਨ ਮੈਂ ਹਾਜ਼ਰ ਹੋਵਾਂਗਾ, ਉਸ ਸਮੇਂ ਮੈਂ ਹਾਜ਼ਰ ਹੋਵਾਂਗਾ। ਬਾਣੀ ਨੂੰ ਜਦੋਂ ਗਾਏਗਾ ਸਿੱਖ, ਕਿਉਂਕਿ ਬਾਣੀ ਨਿਰੰਕਾਰ ਦਾ ਰੂਪ ਹੈ ਤੇ ਨਿਰੰਕਾਰ ਆਪ ਉਥੇ ਹਾਜ਼ਰ ਹੋਏਗਾ, ਇਸ ਬਾਣੀ ਦੇ ਅਦਬ ਸਤਿਕਾਰ ਵਾਸਤੇ ਕਹਿੰਦੇ ਵੀ ਸੰਗਤਾਂ ਜਿਹੜੀਆਂ ਨੇ ਸ਼ਬਦ ਗਾਇਨ ਕਰ ਰਹੀਆਂ ਨੇ, ਢੋਲਕੀਆਂ ਛੈਣਿਆਂ ਦੀ ਆਵਾਜ਼ ਪਈ ਹੈ ਕੰਨਾਂ ਚ ਗੁਰੂ ਹਰਿਰਾਜ ਸਾਹਿਬ ਜੀ ਦੀ, ਪਲੰਘ ਤੋਂ ਝੱਟ ਹੀ ਉੱਠੇ ਨੇ, ਗੋਡਾ ਵਜਿਆ ਪਲੰਘ ਦੇ ਨਾਲ ਬੜੇ ਜ਼ੋਰ ਦੀ ਤੇ ਝੱਟ ਉੱਠ ਕੇ ਖੜੇ ਹੋ ਗਏ ਨੇ। ਸਿੱਖਾਂ ਨੇ ਪੁੱਛਿਆ, ਮਹਾਰਾਜ ਆਪ ਖੜੇ ਹੋ ਗਏ? ਸਿੱਖੋ ਸਾਹਮਣੇ ਗੁਰੂ ਦੀਆਂ ਸੰਗਤਾਂ ਸ਼ਬਦ ਪੜਦੀਆਂ ਆ ਰਹੀਆਂ ਨੇ। ਮਹਾਰਾਜ ਆਪ ਤੇ ਗੁਰੂ ਹੋ, ਆਪ ਗੁਰੂ ਹੋ ਤੇ ਫਿਰ ਆਪ ਸ਼ਬਦ ਪੜੇ ਰਹੀਆਂ, ਸੰਗਤਾਂ ਜਿਹੜੀਆਂ ਸ਼ਬਦ ਪੜਦੀਆਂ ਪਈਆਂ ਨੇ ਉਹਨਾਂ ਨੂੰ ਸੁਣ ਕੇ ਆਪ ਖੜੇ ਕਿਉਂ ਹੋ ਗਏ? ਕਿਉਂਕਿ ਗੁਰੂ ਦਾ ਰੂਪ ਤੇ ਬਾਣੀ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ। ਤੇ ਮਹਾਰਾਜ ਗੁਰੂ ਹਰਿਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਸਵਾਲ ਕੀਤਾ, ਕਹਿਣ ਲੱਗੇ, ਸਿੱਖੋ ਬਾਣੀ ਗੁਰੂ, ਗੁਰੂ ਹੈ ਬਾਣੀ, ਪਰ ਇਹ ਬਾਣੀ ਜਿਹੜੀ ਹੈ ਨਾ, ਇਹ ਅਕਾਲ ਪੁਰਖ ਕੀ ਬਾਣੀ ਹੈ, ਧੁਰ ਕੀ ਬਾਣੀ ਆਈ, ਲਿਆਂਦੀ ਕਿਹਨੇ? ਗੁਰੂ ਨਾਨਕ ਦੇਵ ਜੀ ਮਹਾਰਾਜ ਨੇ। ਅੰਕਿਤ ਕਿਹਨਾਂ ਨੇ ਕੀਤੀ? ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੰਗ੍ਰਹਿ ਕਰ ਦਿੱਤਾ, ਇਸ ਕਰਕੇ ਉਹ ਸਾਡੇ ਨਾਲੋਂ ਵੱਡੇ ਹਨ, ਉਹਨਾਂ ਦਾ ਪਵਿੱਤਰ ਸਰੂਪ ਸਾਡੇ ਹਿਰਦੇ ਅੰਦਰ ਹੈ, ਅਸੀਂ ਉਹਨਾਂ ਦੇ ਸਤਿਕਾਰ ਵਾਸਤੇ, ਅਸੀਂ ਗੁਰੂ ਕੀ ਬਾਣੀ ਦੇ ਸਤਿਕਾਰ ਵਾਸਤੇ ਖੜੇ ਹੋਏ ਹਾਂ। ਇਹ ਨਾ ਸਮਝਣਾ ਵੀ ਗੁਰੂ ਕੀ ਬਾਣੀ ਹੈ ਤੇ ਗੁਰੂ ਦਾ ਤੇ ਬਾਣੀ ਦਾ ਇੱਕੋ ਰੂਪ ਹੈ ਤੇ ਗੁਰੂ ਜਿਹੜਾ ਹੈ ਸਤਿਕਾਰ ਵਾਸਤੇ ਖੜਾ ਨਹੀਂ ਹੋਏਗਾ। ਜੇ ਅੱਜ ਗੁਰੂ ਸਤਿਕਾਰ ਵਾਸਤੇ ਨਹੀਂ ਖੜਾ ਹੋਏਗਾ, ਕੱਲ ਨੂੰ ਸਿੱਖ ਸੰਗਤਾਂ ਕਿਵੇਂ ਸਤਿਕਾਰ ਕਰਨਗੇ? ਸਿੱਖ ਨੂੰ ਕਿਵੇਂ ਪਤਾ ਲੱਗੇਗਾ ਵੀ ਗੁਰੂ ਬਾਣੀ ਦਾ ਰੂਪ ਹੈ, ਬਾਣੀ ਗੁਰੂ ਕਾ ਰੂਪ ਹੈ? ਇਹ ਬਾਣੀ ਦੇ ਵਿੱਚ ਗੁਰੂ ਸਮਾ ਜਾਂਦਾ ਹੈ। ਜੇ ਪ੍ਰਗਟ ਕਰਨਾ ਹੋਵੇ, ਬਾਣੀ ਗਾ ਕੇ ਗੁਰੂ ਨੂੰ ਪ੍ਰਗਟ ਕਰ ਲਿਆ ਜਾਂਦਾ ਹੈ। ਇਹ ਉੱਤਮ ਬਾਣੀ ਹੈ ਹਰੀ ਦੀ, ਸਾਰੇ ਗਾਉਂਦੇ ਹਨ ਤੇ ਪਰਮਾਤਮਾ ਦੀ ਦਰਗਾਹ ਦੇ ਅੰਦਰ ਆ ਕੇ

જેને ચરતી રૂપે ઓનું પાણી જરૂર મળે, જેને ખોજિયાનો માર્ગ નતા, જે સિખને મન જોડ કે અરદાસ કીતી હૈ ઓરી અરદાસ ગુરુ જરૂર મન અરદાસ. અસી કઈ વી અરદાસ કરદે હૈ પૂરી નહીં હોતી, એના કારણ કી અરદાસ કરવા વાસ્તે થોડી જી સોજી છે. અરદાસ કરે તિન ચીજાં કા ખ્યાલ રખના પડે. પહેલી ચીજ તાં અરદાસ કરન વેળે એ સોચના હૈ કે મેરી અરદાસ જૈદ હૈ કે નજાયઝ, ક્યોંકિ નજાયઝ અરદાસ ભી હો, ક્યોંકિ અરદાસ ચોર ભી કરે. અરદાસ જેરી હૈ ચોર ભી કરદા હૈ, વૈ ભી આદમી ભી અરદાસ કરે. અરદાસ જૈદ ની નજાયઝ. પહેલી ચીજ આ અરદાસ જૈદ હો. દૂજી ચીજ મન એ પૂર્વ પ્રોત્સાહ હોના ચાહીદા કે જિસ ગુરુ કે મેં અરદાસ કર રહ્યા ઓ મેરી અરદાસ સુન રહે. ચીજા મન દૃઢ વિશ્વાસ હોના ચાહીદા કે મના મેરી અરદાસ ભી જૈદ, ગુરુ ભી સુન રહ્યા હૈ, પર દૃઢ વિશ્વાસ કે પૂરી ભી જરૂર. કિંને ચીજા જો સિલિન્ડર જાણ ગયા ઓ અરદાસ જરૂર નહીં થાય. જેવી અરદાસ ભી જૈદ તો એ ભી મન ખ્યાલ હૈ ગુરુ જાગતી જોત હૈ સુન ગઈ, કે જે મન દૃઢ એટલી કમજોરી હૈ મને પતા નહીં અરદાસ પૂરી હોવે ક્યાં ના હોવે તમી નહીં હો, કારણ કે થોડા જ્યા કુછ ફર્ક પૈ ગયા, થોડા જ્યા કુછ વિચ પૈ ગઈ ના નિચ. દૂસરા મહારાજા રણજીત સિંહ એ પૂર્ણ ખેપ જરનૈલા ને કહ્યા સી કે શેરે પંજાબ પાણી બડા અથા હૈ, અટકણ વાળા નહીં. પર મહારાજા રણજીત સિંહ ને કહ્યા ઠીક, મેં ઇસનું જરૂર પાર કરા. ધ્યાન દો તો ઇધરું અટક વિચો ભી પાણી વિચો ભી આવાજ આઈ કે એ રણજીત સિંહ કિધરે ગલતી કરકે મેરે પૈર ના પા દઈ, મેરા નામ ભી અટક્યા, મેનું કિસી ને નહીં અટકાયા. મહારાજા રણજીત સિંહ કલગીધર પાતશાહ જી ને સિખ ને કહ્યા કે એતક જે તેરા નામ અટક્યા તેનું કિસે ને નહીં અટકાયા, તો આજ તક મેનું ભી કિસે ને નહીં અટકાયા. કલગીધર ની બખ્શ દ્વારા જેને પાસે ગયા ફતેહ મિલી હૈ. અરદાસ કી બેંત પાણી તો હે કલગીધર પાતશાહ, મેં ભી તેરા રાજ ભી તેરા તે તેરે હુકમ ચી પાણી ચલ રહ્યા હૈ, પહેર ચલે લક્ષ દેવા બખ્શ ચલો. અરદાસ કરતી જરનૈલા ને રોકી, પર મહારાજા રણજીત સિંહ અરદાસ દેવતે પૂર્ણ ફેર થી વિશ્વાસ થી થોડે નું મારી હતી જિસને પાણી ચ પાયા. તો જેની ખ્યાલ સંગત અરદાસ ને સરકે ગુરુ ને બખ્શિશ કી હતી, પાણી ઇતના નીમા હો ગયા કે મહારાજા રણજીત સિંહ દે ચરણા નું છો કે બને. સુણે કરા ગુણા કે ગાઓ, સુણે શેખ પીર પાતશાહ, સુણે અંધે પાવે રહાઓ, સુણે હાથ તો અરદાસ જૈદ હો. એક વેરી દાસ કલકત્તે ગયા, જિસ તરહ ઇથે કીર્તન ના અફવાહ ચલ રહ્યા ઇન્ડિયા વિચ ભી તુહાડી બખ્શિશ દ્વારા ગુરુ કીયાં સંતાં પ્યાર કરદીયાં હન. ઇન્ડિયા વિચ ભી પ્રોગ્રામ રેડિયો તે ભી ટેલીવિઝન તે ભી ચલદે રહે. તો કલકત્તે ગયે ફિર દો ટાઈમ દા કીર્તન જિસ તરહ ઇથે બખ્શિશ
ਇਹ ਤਾਂ ਦੋ ਵੇਲੇ ਦਾ ਬਾਬਾ ਜੀ ਕਹਿੰਦੇ ਸਾਨੂੰ ਰੋਟੀ ਦੋ ਵੇਲੇ ਖਾਂਦੇ ਹਾਂ, ਇਹ ਭੁੱਜ ਵੀ ਦੋ ਵੇਲੇ ਚਾਹੀਦੀ। ਇੱਕ ਡਾਕਟਰ ਸਾਹਿਬ ਸਨ, ਉਹ ਕਹਿਣ ਲੱਗੇ ਭਾਈ ਸਾਹਿਬ ਅਸੀਂ ਅਖੰਡ ਪਾਠ ਰਖਾਉਣੇ ਤੇ ਭੋਗ ਵਾਲੇ ਦਿਨ ਕੀਰਤਨ ਤੁਸੀਂ ਕਰੇ। ਪਿਆਰੀ ਸਾਹਿਬ ਸੰਗਤ, ਭੋਗ ਵਾਲੇ ਦਿਨ ਉਹਨਾਂ ਦੇ ਘਰ ਪਹੁੰਚੇ, ਮੰਨੇ ਪਰਮੰਨੇ ਡਾਕਟਰ ਕਿਸੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦਾ ਭੋਗ ਪਿਆ ਤੇ ਡਾਕਟਰ ਸਾਹਿਬ ਨੇ ਦਾਸ ਨੂੰ ਕਹਿਣ ਲੱਗੇ ਭਾਈ ਸਾਹਿਬ ਅਰਦਾਸ ਤੁਸੀਂ ਕਰ। ਦਾਸ ਨੇ ਕਿਹਾ ਵੀ ਮੈਨੂੰ ਤਾਂ ਅਰਦਾਸ ਆਪਦੀ ਨਹੀਂ, ਕਿਸੇ ਹੋਰ ਗੁਰਸਿੱਖ ਨੂੰ ਹੁਕਮ ਕਰੋ। ਕਹਿਣ ਲੱਗੇ ਨਹੀਂ ਤੁਹਾਡੇ ਕੋਲੇ ਕਰਾਣੀ। ਸੱਤ ਬੱਚੇ ਨਾਲ ਹੀ ਕਹਿਣ ਲੱਗੇ ਵੀ ਅਰਦਾਸ ਕਰੋ ਵੀ ਮੇਰੀ ਦੁਕਾਨ ਚੰਗੀ ਚੱਲੇ। ਮੈਂ ਸੋਚਿਆ ਦੁਕਾਨ ਚੰਗੀ ਚੱਲੇ, ਡਾਕਟਰ ਦੀ ਦੁਕਾਨ ਚੱਲਦਾ ਉਹ ਚੰਗੀ ਚੱਲ ਸਕਦੀ ਜੇ ਮਰੀਜ਼ ਬਹੁਤੇ ਆਉਣਗੇ ਤਾਂ, ਤੇ ਮਰੀਜ਼ ਬਹੁਤੇ ਆਉਣਗੇ ਜੇ ਬਿਮਾਰੀ ਪੈਗੀ ਆਖੋ ਸ੍ਰੀ ਤਾਂ ਉਹ ਚੱਲ ਸਕੇ। ਮੈਂ ਕਿਹਾ ਡਾਕਟਰ ਸਾਹਿਬ ਇਹ ਕੀ ਅਰਦਾਸ, ਸਾਡੀ ਕਰ ਦੇ ਖੰਡ ਪਾਠ ਸੇਵਾ ਇਸੇ ਵਾਸਤੇ ਰਖਾਇਆ, ਲੰਗਰ ਵੀ ਇਸੇ ਵਾਸਤੇ ਕੀਤਾ, ਅਰਦਾਸ ਕਰੋ ਵੀ ਮੇਰੀ ਦੁਕਾਨ ਚੰਗੀ ਚੱਲ। ਮੈਂ ਕਿਹਾ ਇਹ ਅਰਦਾਸ ਕਰਨੀ ਹੈ ਕਿ ਪਲੇਗ ਪਾਣੀ ਹੈ ਆਖੋ ਸ੍ਰੀ ਵਾਜੀ। ਦਾਸ ਨੇ ਕਿਹਾ ਡਾਕਟਰ ਸਾਹਿਬ ਮੈਂ ਨਹੀਂ ਅਰਦਾਸ ਕਰ। ਮਹਾਰਾਜ ਭਾਈ ਸਾਹਿਬ ਇਹ ਕੀ ਕਰਨ ਲੱਗੇ, ਉਹ ਸੰਗਤ ਖੜੀ ਹੈ ਤੁਸੀਂ ਕਿਰਪਾ ਕਰੋ। ਦਾਸ ਨੇ ਕਿਹਾ ਨਹੀਂ। ਡਾਕਟਰ ਕਹਿਣ ਲੱਗੇ ਪਾਠ ਤੋਂ ਇਸ ਵਾਸਤੇ ਰਖਾਇਆ ਸੀ, ਤੋ ਦਾਸ ਨੇ ਕਿਹਾ ਜੇ ਤੁਸੀਂ ਪਾਠ ਰਖਾਇਆ ਹੈ ਲੰਗਰ ਕਰ ਰਹੇ ਹੋ ਤਾਂ ਇਹ ਅਰਦਾਸ ਨਹੀਂ ਕਰਨੀ ਚਾਹੀਦੀ। ਕਹਿਣ ਲੱਗੇ ਹੋਰ ਕਿਹੜੀ ਕਰਨੀ ਚਾਹੀਦੀ। ਮੈਂ ਕਿਹਾ ਧੰਨ ਗੁਰੂ ਨਾਨਕ ਪਾਤਸ਼ਾਹ ਅੱਗੇ ਇਹ ਅਰਦਾਸ ਕਰਦੇ ਹਾਂ ਕਿ ਪਾਤਸ਼ਾਹ ਕਿਰਪਾ ਕਰੋ ਡਾਕਟਰ ਸਾਹਿਬ ਉਹਨਾਂ ਦੇ ਹੱਥਾਂ ਸ਼ਫਾ ਬਖਸ਼ੋ, ਬਖਸ਼ੋ ਠੀਕ ਰਹੇ। ਸ਼ਫਾ ਹੋਏਗੀ ਤਾਂ ਮਰੀਜ਼ ਆਪਣੇ ਆਪ ਆਉਣਗੇ, ਆਪੇ ਤੋਂ ਪਤਾ ਇਹ ਵੀ ਅਸੀਂ ਬਿਮਾਰੀ ਗਲਤੀ ਅਰਦਾਸ ਕਰ। ਕਹਿਣ ਲੱਗੇ ਇਹ ਵੀ ਗਲਤੀ ਮੇਰੇ ਕਹਿਣ ਦਾ ਕਿ ਅਸੀਂ ਅਰਦਾਸਾਂ ਵੀ ਓਪਰੀਅਨ ਕੇ ਕਰਨ ਲੱਗ ਗਏ ਨਹੀਂ। ਤਿੰਨ ਚੀਜ਼ਾਂ ਅਰਦਾਸ ਜੈ ਗੁਰੂ ਬਹਾਦਰ ਨਾਲ ਸੁਣਨੀ ਹੈ, ਪੂਰਨ ਵਿਸ਼ਵਾਸ ਹੋਵੇ, ਅਰਦਾਸ ਵਿਧੀ ਕਦੇ ਨਾ ਹੋਵੇ ਜਨ ਕੀ ਅਰਦਾਸ। ਇਲੈਕਟਰ ਦੇ ਅੰਦਰ ਬਿਜਲੀ ਦੇ ਅੰਦਰ ਤਾਕਤ ਹੈ, ਹਰ ਇੱਕ ਵੈਰ ਦੇ ਅੰਦਰ ਤਾਕਤ, ਪਰ ਉਸਦੀ ਫਿਟਿੰਗ ਵਾਸਤੇ ਥੋੜੀ ਜਿਹੀ ਸੋਝੀ ਦੀ ਲੋੜ। ਆਪਣੇ ਆਪ ਫਿਟਿੰਗ ਕਰਾਂਗੇ ਕਿਧਰੇ ਹੱਥ ਲੱਗ ਜਾਏਗਾ, ਛਾਟ ਵੱਜੇਗੀ। ਜੇ ਛਾਟ ਵੱਜ ਜਾਂਦਾ ਹੈ ਤਾਂ ਇਹਦਾ ਕੀ ਬਿਜਲੀ ਗਲਤ ਹੈ, ਲਾਈਟ ਹੀ ਗਲਤ ਹੈ। ਨਹੀਂ ਲਾਈਟ ਤੋਂ ਚੰਗੀ ਹੈ ਪਰ ਘੋੜਿਆ ਤੋਂ ਜਰਾ ਸਿੱਖਿਆ ਨਹੀਂ ਹੈ, ਇਸ ਕਰਕੇ ਸ਼ਾਰਟ ਵੱਜੀ। ਇਸੇ ਤਰ੍ਹਾਂ ਅਰਦਾਸ ਤੋਂ ਜਾਇਜ਼ ਹੈ ਬਿਜਲੀ ਕਦੇ ਨਾ ਹੋਵੇ ਜਦਕਿ ਅਰਦਾਸ, ਪਰ ਜੇ ਤੈਨੂੰ ਜੇ ਜਾਂਚ ਨਹੀਂ ਆਈ ਤਾਂ ਜਾਂਚ ਸਿੱਖ ਲੈ ਮਰਦੀ ਕਾਗਜ਼ ਪਰ। ਇਹ ਨਹੀਂ ਵੀ ਅਰਦਾਸ ਕੀਤੀ ਪੂਰੀ ਨਹੀਂ ਹੋਈ ਤਾਂ ਕਹਿ ਦੀਏ ਗੁਰੂ ਹੀ ਨਹੀਂ ਸੁਣਦਾ ਤਾਕਤ ਨਹੀਂ ਹੈ। ਕਿਵੇਂ ਨਹੀਂ ਸਾਨੂੰ ਇਹ ਅਸ਼ਰਧਕਤਾ ਦਾ ਧੱਕਾ ਪੈਂਦਾ, ਜਿਸ ਤਰ੍ਹਾਂ ਸ਼ਾਰਟ ਪੈਂਦੀ ਹੈ ਧੱਕਾ ਪੈਂਦਾ ਨਾ ਡਿੱਗ ਪੈਂਦੀ। ਮੈਂ ਤੈਨੂੰ ਕਿਹਾ ਵੀ ਨਹੀਂ ਖਿਆਲ ਅਰਦਾਸ ਦੇ ਅੰਦਰ ਬੜੀ ਤਰ੍ਹਾਂ ਸਿੱਖ ਦੇ ਕੋਲ ਵੱਡੀ ਦਾਤ ਹੀ ਅਰਦਾਸ। ਅਰਦਾਸ ਦੇ ਸਦਕੇ ਸਿੱਖ ਗੁਰੂ ਨਾਲ ਜੁੜ ਜਾਂਦਾ, ਗੁਰੂ ਨਾਲ ਕਨੈਕਸ਼ਨ ਹੋ ਜਾਂਦਾ, ਗੁਰੂ ਨਾਲ ਮਨ ਅਟੈਚ ਹੋ ਜਾਂਦਾ ਹੈ। ਤੀਵੇ ਸਾਥ ਨਿਵਾਰ ਮਹਾਰਾ ਦੁੱਖ ਅੰਤਾ ਸੁਖਰਾਜ ਤਾਂ ਤੋਂ ਵਿਘਨ ਨਾ ਕੋ ਲਾਗੇ ਜਾਂ ਕੀ ਪ੍ਰਭ ਅਗੇ। ਗੰਗਾ ਜੀ ਦੇਖੋ ਨਾ ਕਿਹੜੇ ਪਿਆਰ ਨਾਲ ਅਰਦਾਸ ਕਰ ਰਹੀ ਹੈ ਗੁਰੂ ਕੀ ਸੰਗਤ। ਮਾਤਾ ਗੰਗਾ ਜੀ ਸੁਣਦੇ ਹਨ ਤੇ ਪਿਆਰ ਵਾਲਿਆਂ ਦੀ ਆਵਾਜ਼ਾਂ ਸੁਣ ਕੇ ਸੰਗਤ ਪੜ ਰਹੀ ਹੈ।

ਦੁਨੀਆਂ ਨੂੰ ਪੱਖਾ ਫੇਰੀ ਪਾਣੀ ਧੋਵਾਂ ਜੋ ਦੇਵੇਂ ਸੁੱਖਾਈ ਅੱਜ ਆਪ ਗੁਰੂ ਕੀ ਅਸੰਤਾਂ ਨੂੰ ਪੱਖਾ ਬਾਬਾ ਜੀ ਬਾਬਾ ਜੀ ਸਿੰਘ ਜੀ ਮਹਾਰਾਜ ਪੂਰਨ ਮਹਾਂਪੁਰਸ਼ ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਸਾਹਿਬ ਨੂੰ ਸਾਖਿਆਤ ਗੁਰੂ ਨਾਨਕ ਗਿਆ ਬਾਬਾ ਜੀ ਵਚਨ ਕਰਦੇ ਸਨ ਬਾਈ ਜੇ ਗੁਰੂ ਨੂੰ ਸਾਖਿਆਤ ਸਮਝੋਗੇ ਤਾਂ ਸਾਖਿਆਤ ਤੇ ਜੇ ਨਹੀਂ ਸਮਝੋਗੇ ਤਾਂ ਫਿਰ ਕੋਲ ਰੱਬ ਬੈਠਾ ਹੋਵੇ ਤਾਂ ਵੀ ਨਹੀਂ ਕੁਫਰੀ ਦਾ ਜ਼ਿਕਰ ਹੈ ਸ਼ਿਮਲੇ ਤੋਂ ਉੱਪਰ ਹੈ ਕੁਫਰੀ ਪਾਰਟੀਸ਼ਨ ਤੋਂ ਪਹਿਲੇ ਦੀਆਂ ਗੱਲਾਂ ਬਾਬਾ ਜੀ ਕੁਫਰੀ ਮਹਾਰਾਜਾ ਪਟਿਆਲੇ ਦਾ ਉਸ ਵੇਲੇ ਉੱਤੇ ਰਾਜ ਮਹਾਰਾਜਾ ਯਾਦਵਿੰਦਰ ਸਿੰਘ ਜੀ ਥੋੜਾ ਹੀ ਸਮਾਂ ਹੋਇਆ ਚੜਾਈ ਕਰਕੇ ਸਿੱਖ ਕੌਮ ਦੇ ਵਿੱਚ ਬੜੀ ਮਹਾਨ ਹਸਤੀ ਸਨ ਉਹਨਾਂ ਦੇ ਮਾਤਾ ਜੀ ਰਾਜ ਮਾਤਾ ਉਹਨਾਂ ਨੇ ਬੇਨਤੀ ਕੀਤੀ ਬਾਬਾ ਜੀ ਗਰਮੀ ਆ ਪੰਜਾਬ ਦੇ ਵਿੱਚ ਆਪ ਉੱਥੇ ਬਖਸ਼ਿਸ਼ ਕਰੋ ਬੇਨਤੀ ਪ੍ਰਵਾਨ ਹੋ ਗਈ ਪਹਿਲਾਂ ਤਾਂ ਬਾਬਾ ਜੀ ਕਹਿਣ ਲੱਗੇ ਸਾਨੂੰ ਲੋਹੜੀ ਦੀ ਜਿੱਥੇ ਜ਼ਰੂਰਤ ਅਸੀਂ ਰਾਜੇ ਮਹਾਰਾਜਿਆਂ ਕੋਲ ਕੀ ਜਾ ਕਰਨਾ ਹੈ ਤਾਂ ਰਾਜ ਮਾਤਾ ਨੇ ਗਰਮ ਪੱਲਾ ਪਾ ਕੇ ਅਰਦਾਸ ਕੀਤੀ ਬਾਬਾ ਜੀ ਸਾਨੂੰ ਗੁਰੂ ਨਾਨਕ ਪਾਤਸ਼ਾਹ ਵੀ ਤੋਂ ਰਾਜੇ ਸ਼ਿਮਲਾਪ ਦੇ ਕਰ ਗਏ ਕੁਫਰੀ ਬਾਬਾ ਜੀ ਉੱਥੇ ਪੂਰਨਵਾਸੀ ਦਾ ਸਮਾਗਮ ਸਤਸੰਗ ਤਾਂ ਰੋਜ਼ ਦਾ ਪ੍ਰਵਾਹ ਚੱਲਦਾ ਹੈ ਨਾਨਕ ਸਰ ਪਰ ਪੂਰਨਵਾਸੀ ਦਾ ਖਾਸ ਸਮਾਗਮ ਉਸ ਵੇਲੇ ਸੇਵਕ ਲੈਲਪੁਰ ਰਹਿੰਦੇ ਸਨ ਸੰਤ ਮਹਾਰਾਜ ਸੰਤ ਜਾਨ ਸਿੰਘ ਜੀ ਸਾਰਾ ਜਥਾ ਇਕੱਠਾ ਉਹ ਖਿਆਲ ਆਇਆ ਚਲੋ ਮਨਾ ਚੱਲ ਕੇ ਬਾਬਿਆਂ ਦੇ ਦਰ ਤੇ ਹਾਜ਼ਰੀ ਭਰੀਏ ਪੂਰਨਵਾਸੀ ਦੇ ਸਮਾਗਮ ਲੈਲਪੁਰ ਤੋਂ ਸੰਤਾਨ ਲਾਹੌਰ ਜਲੰਧਰ ਲੁਧਿਆਣਾ ਦਿੱਲੀ ਦੇਹਰਾਦੂਨ ਪਿਆਰ ਵਾਲੇ ਸੰਗੀ ਬਾਬਾ ਜੀ ਦੀ ਸੰਗਤ ਕਰਨ ਵਾਲੇ ਪਹੁੰਚ ਰਾਤ ਦਾ ਵਿਮਾਨ ਸਜੇ ਸ਼ਿਮਲੇ ਤੋਂ ਤਕਰੀਬਨ ਕਾਫੀ 8-9 ਮੀਲ ਹੈ ਸ਼ਿਮਲੇ ਬੜਾ ਭਾਰੀ ਦੀਵਾਨ ਸਜਿਆ ਰਾਤੀ ਅੰਮ੍ਰਿਤ ਕੀਰਤਨ ਹੋਇਆ ਅੰਮ੍ਰਿਤ ਵੇਲੇ ਫਿਰ ਸੀ ਇਹ ਸ਼ਬਦ ਕਿਉਂਕਿ ਪੂਰਨਮਾਸ਼ੀ ਤੋਂ ਦੂਸਰੇ ਦਿਨ ਇਹ ਜਿਹੜਾ ਸ਼ਬਦ ਹੈ ਗੁਰਮਤ ਹਿਰਦੇ ਗਰੀਬੀ ਆਵੇ ਹਾਂ ਕਿਸ ਕੋਲ ਹੁਕਮ ਆਇਆ ਗੁਰਮਤ ਹਿਰਦੇ ਗਰੀਬੀ ਆਵੇ ਹੁਣ ਵੀ ਪੜਿਆ ਭਾਈ ਸਾਹਿਬ ਭਾਈ ਸੰਤਾ ਸਿੰਘ ਜੀ ਰਾਗੀ ਇੱਥੇ ਦੇ ਆਉਂਦੇ ਸਨ ਬਾਬਿਆਂ ਦੇ ਧਿਰ ਨੂੰ ਜਿਸ ਤਰ੍ਹਾਂ ਅੱਜ ਕੱਲ੍ਹ ਭਾਈ ਸਾਹਿਬ ਭਾਈ ਫੇਰ ਸਿੰਘ ਜੀ ਜਿਨ੍ਹਾਂ ਨੇ ਸਾਰੀ ਅੱਜ ਵੀ ਗੁਰੂ ਨੂੰ ਬਾਹਰ ਨਹੀਂ ਜਾਂਦੇ ਕਿਉਂਕਿ ਜਿਨ੍ਹਾਂ ਦੀ ਮਾਲਕ ਦੇ ਦਰ ਤੇ ਡਿਊਟੀ ਹੈ ਉਹਨਾਂ ਨੂੰ ਬਾਹਰ ਜਾਣ ਦਾ ਟਾਈਮ ਹੀ ਨਹੀਂ ਉਹ ਹਾਜ਼ਰ ਨਾਜ਼ਰ ਗੁਰੂ ਨਾਨਕ ਜਾਣ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰੀ ਸਾਧਨ ਇੱਕ ਮਿੰਟ ਨਹੀਂ ਪੁੱਛਣ ਇੱਕ ਮਿੰਟ ਇੱਕ ਮਿੰਟ ਦਾ ਜ਼ਿਕਰ ਹੈ ਸਰਦੀ ਬੜੀ ਸੀ ਇੱਕ ਰਾਗੀ ਪਛੜ ਗਿਆ ਦੋ ਤਿੰਨ ਮਿੰਟ ਬਾਬਾ ਜੀ ਨੇ ਅੰਮ੍ਰਿਤ ਵੇਲੇ ਤਾੜਨਾ ਕੀਤੀ ਸੀ ਕਿ ਉਹ ਪਿਆਰਿਆ ਗੁਰੂ ਨਾਨਕ ਨੇ ਤੇਰੀ ਉਡੀਕ ਕਰਨੀ ਹੈ ਕਿ ਸਿੱਖ ਨੇ ਗੁਰੂ ਨਾਨਕ ਦੀ ਉਡੀਕ ਏਕ ਨਾ ਭਰੀਆ ਗੁਰ ਕਰ ਦੋਵਾਂ ਸਹੁ ਜਾਗੇ ਉਹ ਨਿਸਬਰ ਪਾਵਾਂ ਇਹੋ ਕਿਉਂ ਕੰਤ ਪਿਆਰੀ ਹੋਵਾਂ ਸਹੁ ਜਾਗੇ ਉਹ ਨਿਸਬਰ ਗੁਰੂ ਨਾਨਕ ਜਾਗਦਾ ਪਿਆ ਹੈ ਗੁਰੂ ਨਾਨਕ ਉਡੀਕਦਾ ਪਿਆ ਹੈ ਟਾਈਮ ਨਾਲ ਪਹੁੰਚੇ ਗੁਰੂ ਦੇ ਦਰ ਤੇ ਹਾਜ਼ਰੀ ਲੱਗ ਜਾਏ ਗੁਰੂ ਦੀ ਬਖਸ਼ਿਸ਼ ਮਿਲ ਜਾਏ ਤਿੰਨ ਮਿੰਟ ਕੋਈ ਥੋੜੇ ਹੁੰਦੇ ਤਿੰਨਾਂ ਮਿੰਟਾਂ ਨੂੰ ਪਤਾ ਨਹੀਂ ਕਿਤਨਾ ਪਹਾੜਾ ਪੈ ਜਾਂਦਾ ਹੈ ਭਾਈ ਸੰਤਾ ਸਿੰਘਾਂ ਦੇ ਸ਼ਬਦ ਪੜਿਆ ਗੁਰਮਤ ਹਿਰਦੇ ਗਰੀਬੀ ਆ ਬੜਾ ਵਸਿਆ ਸੰਗਤ ਨੇ ਝੋਂਕ ਕੇ ਪੜਿਆ ਇਤਨਾ ਅਸਰ ਹੋਇਆ ਰਾਜ ਮਾਤਾ ਜੀ ਉਹਨਾਂ ਦੇ ਮਨ ਤੇ ਸੰਗਤ ਵਿੱਚ ਉੱਠ ਕੇ ਤੇ ਬਾਹਰ ਸਾਰ ਸੰਗਤ ਦੇ ਆਪਣੇ ਦੁਪੱਟੇ ਨਾਲ ਜੋੜੇ ਚੜ ਗਏ ਗੁਰਮਤ ਹਿਰਦੇ ਗਰੀਬੀ ਇਤਨੀ ਨਿਮਰਤਾ ਸ਼ਬਦ ਦੇ ਅੰਦਰ ਸਿੱਧੀ ਸ਼ਬਦ ਨੂੰ ਜੋ ਜੋ ਪੜੋਗੇ ਸ਼ਬਦ ਦਾ ਮਨ ਤੇ ਅਸਰ ਸ਼ਬਦ ਦੇ ਅੰਦਰ ਗੁਰੂ ਰਹਿੰਦਾ ਗੁਰੂ ਤੇ ਸ਼ਬਦ ਵਿੱਚ ਫਰਕ ਨਹੀਂ ਸ਼ਬਦ ਹੀ ਗੁਰੂ ਦਾ ਉਹਨਾਂ ਨੇ ਭੋਗ ਪਾਇਆ ਸੇਵਕਾਂ ਨੂੰ ਹੁਕਮ ਹੋਇਆ ਸ਼ਬਦ ਪੜੋ ਜਿਸ ਵੇਲੇ ਬਾਜੀਆਂ ਤੇ ਬੈਠੇ ਅੰਮ੍ਰਿਤ ਵੇਲਾ ਸੀ ਉਹ ਸ਼ਬਦ
शुरू किया तो यार मिलावे मेरा प्रीतम प्यारा हम किस पे आग बिताई दर्शन हर देखन की साई कृपा करे तो सतगुर मेले हर हर नाम त्याई जे सुख देता तुझे आराधी दुख भी तुझे त्याई जे भुख देता तीरा जा दुख विच सुख मनाई तन मन काट काट सब अर्पी विच अग्नि आग जलाई पखा फेरी पानी धोआ जो देवे इसलिए ए पंक्ति पढ़ी समा बड़ा टिकिया बाबा जी विराजन लगा के बैठ राज लगा के जुड़ जाना अकाल पुरख बिराजन रख दिखे कह लगे रागी सिंह जी की पढ़े है अच्छा पखा फेरी पानी ढोवा जो देवे सुख बाबा जी कह लगे कदे पखा फेरे आखो प्रियो कदे सात संगत वास्ते पानी ढोए एडा वड्डा सवाल ही एडा वड्डा क्वेश्चन हार के बेनती की बाबा जी असि तो पंक्तियां पढ़वाए बाबा जी कह लगे फिर तुझे सानू उपदेश नहीं कर सकते जे अमल नहीं किया पाएगी सानू उपदेश नहीं कर बाजिया तो खा लाहौर तो संगत साढ़े प्यार वाले के ही आए मनु बड़ा बड़ी हैरानी हुई संगत में बाबा जी ने ताड़ना कर दी बाहर निकले तो सार संपूर्ण सिंह होंगे सन दिल्ली से बड़े गुरु बड़ा मिठा जीवन बाहर आए हके कह लगे काबरो ना क्योंकि महापुरुषा की ताड़ना में ही ताड़ना ताबरना नहीं चाहिए जे मास्टर टीचर किसी वेले स्टूडेंट बच्चे ताड़ना है उन्हें कोई वैधरूपता नहीं होंगी निराल बच्चे के भले वास्ते माता पिता जे किसी वे बच्चे कुछ कह देते हैं तो उन्हें माता पिता का स्वार्थ नहीं होता माता पिता की इच्छा होती है कि मेरा बच्चा हमेशा चढ़ी हतना च रहे कामयाब हो रहे ये किसी वे मां पुत कह देती है पुत मर जा बाबा जी कहते सर पुत्र तू नहीं कहती ओदिया बुराइया कहती अंदरों तो आशीर्षा देती है कि मेरा पुत जुगो जुगो तो महापुरुषा की ताड़ने बाबा मेरे सिंह जी महाराज ताड़ना बड़ी प्यार भी करते सर पर ताड़ बाबा जी कहते सर सारे महापुरुष चंगे रहे पर ताड़ना का पदार्थ तो शायद ही कदम पर ताड़ना भी ताड़ना तो की करिए पूरे से कह लगे थोड़ा जि उपराला करो सोचा भी पक्षे की तो इतने लौड़ नहीं बड़ी ठंड सी ख्याल आया फिर पानी ढोई तो पानी का जिसने ख्याल बनिया तो ना ही सोचा उतों तकरीबन अद्धा मील इतना चश्मा सी जितों पानी उपर यही सोचा चलो मना महापुरुषा की प्रसन्नता ने तो संत महाराज संत सुजान सिंह जी सेव के उस्ताद सन भी साल की संगत उन्होंने बख्श कीर्तन थोड़े चो कई ने उन्होंने सुनिया होगा जो उन्होंने कीर्तन आ जाता सी तो उठन की हिम्मत ही नहीं इनी बख्शी सर बड़े गुणी सन सिर्फ संत ही नहीं सन नाले विद्वान भी सन क्लासिकल भी बड़े माहिर बड़े बड़े मुसलमान उन्होंने मनते सन गवी तो उन्होंने पिता जी भाई साहब भाई ज्ञान सिंह जी जोड़ी वाला सिंह ते दास चाहे असी की कीता सिर के उत्ते टीम चुक लै जेड़े सतारा सतारा सिर के क्रस्तर हो चलो पानी लिखो तुर पै चश्मे से पहुंचे पानी भर लिया चढ़ाई चढ़नी शुरू कर दी चढ़ाई बड़ी जबरदस्ती शरीर पसीना पसीना पानी कपड़िया से डूबता जाए बड़ा सा चले आखिरकार जिस वे उपर पहुंचे तो जे बाबा जी नितनेम करके 10 बजे बाहर निकल देते

ਬਾਣੀ ਪੜ੍ਹਦੀ ਜਾਂਦੀ ਮੇਰੇ ਸਤਿਗੁਰ ਜੀ ਦਿਓ ਦਰਸ਼ਨ ਤੇ ਦਰਸ਼ਨ ਦੇਣ ਵਾਲਾ ਚਾਦਰ ਦੀ ਕੁੱਕਣ ਮਾਰ ਕੇ ਪਿੱਛੇ ਪਿੱਛੇ ਪਿਓ ਸੋਚਦੇ ਅੱਗੇ ਹੋ ਕੇ ਕਹਿ ਦਈਏ ਕਰ ਲਓ ਦਰਸ਼ਨ ਫਿਰ ਆਪੇ ਹੀ ਸੋਚਿਆ ਨਹੀਂ ਇਹਨਾਂ ਨੇ ਤਾਂ ਸਾਨੂੰ ਪ੍ਰੇਮੀ ਸਿੱਖ ਬਣਾਇਆ ਪਿੱਛੇ ਪਿੱਛੇ ਤੁਰੇ ਆਉਂਦੇ ਆਪਣੇ ਬੱਚਿਆਂ ਦਾ ਪਿਆਰ ਵੇਖ ਕੇ ਜਿਸ ਤਰ੍ਹਾਂ ਮਾਂ ਖੁਸ਼ ਹੁੰਦੀ ਹੈ ਮਾਂ ਨੂੰ ਕਿਤਨਾ ਚਾਅ ਚੜ ਜਾਂਦਾ ਗੁਰੂ ਨੂੰ ਚਾਅ ਚੜ ਪਹੁੰਚ ਗਏ ਸਾਰੇ ਕਿੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨੀ ਡਿਉਣੀ ਜਥੇਦਾਰ ਲੈ ਕੇ ਅਸਾਧ ਸੰਗਤ ਦੀ ਸਾਰੇ ਨੂੰ ਸਾਵਧਾਨ ਹੋਵੋ ਜੋੜੇ ਇੱਥੇ ਉਤਾਰ ਦਿਓ ਹਰਿਮੰਦਰ ਸਾਹਿਬ ਜਾ ਕੇ ਗੁਰੂ ਦੇ ਦਰਸ਼ਨ ਕਰਨ ਸਾਰਿਆਂ ਦੇ ਜੋੜੇ ਲੈ ਦਿਓ ਸੰਗਤ ਅੰਦਰ ਜਾਣ ਲੱਗ ਜਥੇਦਾਰ ਨੇ ਸੋਚਿਆ ਵੀ ਕੋਈ ਜੋੜਿਆਂ ਦਾ ਰਾਖਾ ਵੀ ਦੇਣਾ ਇੱਕ ਸਿੱਖ ਨੂੰ ਬੁਲਾਇਆ ਲੈ ਵੀ ਸਿੱਖਾਂ ਹੁਕਮ ਕਰੋ ਜਥੇਦਾਰ ਵੀ ਸਾਰੀ ਸੰਗਤ ਅੰਦਰ ਜਾ ਕੇ ਗੁਰੂ ਦੇ ਦਰਸ਼ਨ ਕਰੇਗੀ ਤੇ ਤੂੰ ਉਤਨਾ ਚਿਰ ਇੱਥੇ ਜੋੜਿਆਂ ਦਾ ਰੱਖ ਇਸ ਪ੍ਰੇਮੀ ਦੇ ਸਿੱਖ ਦੇ ਨੇਤਰ ਪਾਇਆ ਤੇ ਕਹਿਣ ਲੱਗਾ ਜਥੇਦਾਰ ਜੀ ਮੈਨੂੰ ਇੱਥੇ ਨਾ

ਮੈਂ ਤਾਂ ਜਿਹੜਾ ਵੀ ਆਸਾ ਲਾਈ ਕਿ ਕਦੋਂ ਭਾਗਾਂ ਵਾਲਾ ਦਿਨ ਚੜੇਗਾ, ਕਦ ਭਾਗਾਂ ਵਾਲੀ ਘੜੀ ਆਏਗੀ ਜਦ ਮੈਂ ਇਹਨਾਂ ਅੱਖਾਂ ਦੇ ਨਾਲ ਗੁਰੂ ਦੇ ਦਰਸ਼ਨ ਕਰਨ। ਮੈਨੂੰ ਨਾ ਦੂਜੇ ਸਿੱਖ ਨੂੰ ਕਿਹਾ ਇਹਦੀਆਂ ਵੀ ਭੁੱਬਾਂ ਨਿਕਲ ਗਈਆਂ, ਜਥੇਦਾਰ ਜੀ ਮੇਰੀ ਅੱਖਾਂ ਜਦੋਂ ਵਾਸਤੂ ਮੇਰਾ ਚਿਤ ਕਰਦਾ ਹੈ ਦੋ ਸੱਚੇ ਮੋਤੀ ਗੁਰੂ ਦੇ ਚਰਨਾਂ ਤੇ ਜਾ ਕੇ ਤੁਸੀਂ ਮੈਨੂੰ ਨਾ ਮਿਠਾਓ। ਮੇਰੇ ਮਨ ਦੀ ਤਾਂ ਇਹ ਅਵਸਥਾ ਹੈ ਕਿਹੜੀ,

non Dio. Jo che va portar te. Jo re na ra ko ni te. Ko te ni sta. A de po ko ti ni. Sab ji. Kai lage Ganga ji. Ji paas che usi ta mehla nu jao. ਸਾਈਂ ਜੀ ਆਪ ਹੀ ਚੱਲੋ ਕਦੋਂ ਕਹਿਣ ਲੱਗੇ ਥੋੜੀ ਜਿਹੀ ਸੇਵਾ ਬਾਕੀ ਰਹਿ ਗਈ ਹੈ ਉਹ ਵੀ ਕਰਵਰਤਨ ਦੇ ਪਾਤਸ਼ਾਹ ਸੰਗਤ ਵਿੱਚ ਲੰਘਦੇ ਲੰਘਦੇ ਲੰਘਦੇ ਜਥੇਦਾਰ ਦੇ ਕੋਲ ਆ ਕੇ ਖੋਦੇ ਪਿਆਰ ਨਾਲ ਕਿਹਾ ਜਥੇਦਾਰ ਜੀ ਗੁਰੂ ਕੀਆਂ ਸੰਗਤਾਂ ਦੇ ਜੋੜਿਆਂ ਵਾਸਤੇ ਸੇਵਾਦਾਰ ਦੀ ਲੋੜ ਹੈ ਨਾ ਦਾਲ ਤੱਕ ਕੰਮ ਗੁਰੂ ਕੇ ਸਿੱਖਾ ਇਹ ਕੀ ਬਚਨ ਸੀ ਤੈਨੂੰ ਜੋੜਿਆ ਨਾ ਸੇਵਾਦਾਰ ਬਿਠਾਏ ਨਹੀਂ ਨਹੀਂ ਤੂੰ ਅੱਗੇ ਬੜੀ ਸੇਵਾ ਕੀਤੀ ਰਾਤੀ ਕੜਾ ਪ੍ਰਸ਼ਾਦੀ ਦੇਖ ਸਕਾ ਠੰਡਾ ਜਲ ਪਿਲਾਇਆ ਫਿਰ ਸਾਰੀ ਰਾਤ ਪੱਖਾ ਕਰਦਾ ਰਹੇ ਤੂੰ ਤਾਂ ਕੋਈ ਧਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪੂਰਨ ਸਿੱਖ ਹੈ ਪਿਆਰਿਆ ਤੈਨੂੰ ਇੱਥੇ ਨਹੀਂ ਬਿਠਾਉਣਾ ਤੈਨੂੰ ਨਾਲ ਲੈ ਕੇ ਚੱਲਾਂਗੇ ਤੇ ਗੁਰੂ ਅੱਗੇ ਅਰਦਾਸ ਕਰਾਂਗੇ ਪਾਤਸ਼ਾਹ ਪਹਿਲੀ ਵਾਰੀ ਤੇਰੇ ਦਰਸ਼ਨ ਕਰਨ ਵਾਸਤੇ ਆਏ ਆ ਹੋਰ ਕੁਛ ਨਹੀਂ ਮੰਗਦੇ ਜੋ ਕੁਝ ਸਿੱਖ ਨੂੰ ਦਿੱਤਾ ਜੇ ਸਾਡੀ ਚੁਣੀ ਤੇਰੇ ਸ਼ਕਤੀ ਤਾਂ ਸਾਡੇ ਗੁਨਾਹ ਬਖਸ਼ੇ ਜਾਣ ਕਹਿਣ ਲੱਗੀ ਜਥੇਦਾਰ ਜੀ ਮੈਨੂੰ ਇੱਥੇ ਮਜ਼ਬੂਰ ਕੀਤਾ ਤੋ ਪਿਆਰੀ ਸਾਧ ਸਿੰਘ ਜੀ ਸਾਰੀ ਸੰਗਤ ਨੇ ਜੋੜੇ ਉਤਾਰ ਦਿੱਤੇ ਸੰਗਤ ਤਾਂ ਹਰਿਮੰਦਰ ਸਾਹਿਬ ਜਾ ਰਹੀ ਹੈ ਤੇ ਜੋੜਿਆਂ ਦਾ ਰਾਖਾ ਕੌਣ ਬੈਠਾ ਹੈ ਪਿਆਰ ਨਾਲ ਆਖੋ ਸੰਗਤ ਅੰਦਰ ਪਹੁੰਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਹੋਏ ਪਰ ਪੰਜੇ ਪਾਤਸ਼ਾਹ ਦੇ ਦਰਸ਼ਨ ਬਾਬੇ ਬੁੱਢੇ ਨੂੰ ਪੁੱਛਿਆ ਬਾਬਾ ਜੀ ਪੰਜੇ ਪਾਤਸ਼ਾਹ ਕਿੱਥੇ ਹਨ ਦਰਸ਼ਨ ਕਰੀਏ ਬਾਬੇ ਨੇ ਕਿਹਾ ਸਾਧ ਸੰਗਤ ਜੀ ਪੰਜੇ ਪਾਤਸ਼ਾਹ ਤਾਂ ਰਾਤ ਦੇ ਪਿਤਲੀ ਸਾਹਿਬ ਗਏ ਸ੍ਰੀ ਅੰਮ੍ਰਿਤਸਰ ਗੁਰਦੁਆਰਾ ਪਿਤਲੀ ਸਾਹਿਬ ਪੁਤਲੀ ਘਰ ਦੇ ਕੋਲ ਇਹ ਗੁਰਦੁਆਰਾ ਸਥਾਨ ਇਹ ਇਤਿਹਾਸਕ ਜੋ ਸਾਖੀ ਪੁਤਲੀ ਸਾਹਿਬ ਪੁਤਲੀ ਘਰ ਦੇ ਨਾਲ ਪਿਤਲੀ ਸਾਹਿਬ ਗੁਰਦੁਆਰਾ ਸੰਗਤ ਨੇ ਕਿਹਾ ਬਾਬਾ ਜੀ ਪਿਤਲੀ ਸਾਹਿਬ ਅਸੀਂ ਰਾਤ ਪਿਤਲੀ ਸਾਹਿਬ ਰਹੇ ਸਾਨੂੰ ਤਾਂ ਗੁਰੂ ਦੇ ਦਰਸ਼ਨ ਨਹੀਂ ਹੋਏ ਕਿਉਂਕਿ ਸੰਗਤ ਪਹਿਲੀ ਵਾਰੀ ਦਰਸ਼ਨ ਕਰਨ ਵਾਸਤੇ ਗੁਰੂ ਦੀ ਸੌ ਸੁਣ ਕੇ ਦਰਸ਼ਨ ਬਾਬੇ ਬੁੱਢੇ ਨੇ ਕਿਹਾ ਨਹੀਂ ਰਾਤੀ ਸ੍ਰੀ ਹਰਿਮੰਦਰ ਸਾਹਿਬ ਪਹੁੰਚਦੇ ਆ ਗਿਆਰਾਂ ਦਾ ਟਾਈਮ ਸਾਹਿਬ ਜੀ ਨੇ ਕਿਹਾ ਸੀ ਬਾਬੇ ਆ ਗੁਰੂ ਦੀਆਂ ਸੰਗਤਾਂ ਦੂਰੋਂ ਉਤਰ ਕੇ ਆਈਆਂ ਹਨ ਕੁਛ ਮੀਲਾ ਉੱਤੇ ਉਤਾਰਾ ਕੀਤਾ ਗੁਰੂ ਕੀ ਸੰਗਤ ਭੁੱਖੀ ਦੇ ਪਿਆ ਮੈਂ ਕਿਹਾ ਸੀ ਪਾਤਸ਼ਾਹ ਹੁਕਮ ਕਰੋ ਜਾ ਕੇ ਲੰਗਰ ਛਕਾ ਦੇ ਪਰ ਪੰਜੇ ਪਾਤਸ਼ਾਹ ਮੰਨੇ ਨਹੀਂ ਕਹਿਣ ਲੱਗੇ ਬਾਬੇ ਆ ਤੂੰ ਤਾਂ ਰੋਜ਼ ਗੁਰੂ ਕੀਆਂ ਸੰਗਤਾਂ ਦੀ ਸੇਵਾ ਕਰਦਾ ਹੈ ਅੱਜ ਇਲਾਜ ਸਾਨੂੰ ਲੈ ਰਾਤ ਦੇ ਤਿਤਲੀ ਸਾਹਿਬ ਇੱਕ ਦੂਜੇ ਦੇ ਮੂੰਹ ਵੱਲ ਵੇਖ ਲੱਗੇ ਜਥੇਦਾਰ ਨੇ ਕਿਹਾ ਬਾਬਾ ਜੀ ਪੰਜਵੇਂ ਪਾਤਸ਼ਾਹ ਤਾਂ ਨਹੀਂ ਗਏ ਇੱਕ ਸਿੱਖ ਜ਼ਰੂਰ ਗਿਆ ਹੁਣ ਇਕੜਾ ਪ੍ਰਸ਼ਾਦ ਵੀ ਛਕਾਇਆ ਜਲ ਵੀ ਪਿਲਾਇਆ ਪਛਾ ਵੀ ਕਰਦਾ ਰਹੇ ਬਾਬਾ ਬੁੱਢਾ ਜੀ ਕਹਿਣ ਲੱਗੇ ਪਿਆਰੇ ਉਹ ਸਿੱਖ ਨਹੀਂ ਸੀ ਸਿੱਖਾਂ ਦਾ ਮਾਲਕ ਸੀ ਬਾਬਾ ਜੀ ਇਹ ਕਿਸ ਤਰ੍ਹਾਂ ਹੋ ਸਕਦਾ ਬਾਬੇ ਨੇ ਕਿਹਾ ਪਤਾ ਹੁਣ ਉਹ ਸਿੱਖ ਕਿੱਥੇ ਬੜੇ ਨਿਰਾਸ ਇੱਕ ਦੂਜੇ ਦੇ ਮੂੰਹ ਵੱਲ ਤੱਕੇ ਤੇ ਉਦਾਸੀ ਵਿੱਚ ਆ ਕੇ ਕਹਿਣ ਲੱਗੇ ਬਾਬਿਆ ਹੁਣ ਤਾਂ ਜੋੜਿਆਂ ਦਾ ਰਾਖਾ ਬਿਠਾ ਗਿਆ ਬਾਬੇ ਬੁੱਢੇ ਦੀਆਂ ਕੁਪਾਰੀਆਂ ਉਹ ਕਹਿ ਰਹੀ ਸਾਧ ਸੰਗਤ ਪੰਜਵੇਂ ਗੁਰਨਾਰ ਨੂੰ ਜੋੜਿਆਂ ਦਾ ਰਾਖਾ ਬਿਠਾ ਬਾਬਾ ਬੁੱਢਾ ਜੀ ਭੱਜੇ ਜੀ ਮਗਰ ਸੰਗਤ ਵੀ ਭੱਜੀ ਜਾਏ ਤੇ ਪਹੁੰਚ ਗਏ ਇੱਧਰ ਮੇਰੇ ਪੰਜਵੇਂ ਪਾਤਸ਼ਾਹ ਕੀ ਕਰ ਰਹੇ ਹਨ ਇੱਕ ਜੋੜਾ ਚੁੱਕ ਲੈਂਦੇ ਉਹਨੂੰ ਸਾਫ਼ ਕਰ ਲੈਂਦੇ ਹਨ ਉਹਦੀ ਧੂੜ ਮੱਥੇ ਦੇ ਦਿੰਦੇ ਕਿਸੇ ਅਗੰਭੀ ਖੇੜੇ ਤੇ ਨਾਲ ਪੜ੍ਹਦੇ ਹਨ

Thank you.

ਜਾ ਸਤਿ ਸ਼੍ਰੀ ਅਕਾਲ।

Thank you.

करना नहीं चाहो करना होई बलिहारी कुछ बच्चे आगे रात ना जाए।

ऐसी

Thank you.

ਆਪ ਨੂੰ
ਦੇ ਅੰਦਰ ਜੋ ਤੁਸੀਂ ਇਹ ਮਹਾਨ ਧਾਰਨਾ ਤੁਸੀਂ ਕਰਨੀ ਸਮੇਂ ਦੀ ਕੀਰਤਨ ਕਰਨਾ

पूरन मध्य पूरन अंत पूरन परमेश्वर सिमरंत संत सिमरंत संत।

ਸੰਸਾਰ ਜਨ ਨਾਨਕ ਭਗਤ

ਮੱਲੇ ਸ਼ਿਵਾ ਸ਼ਿਵਾ ਦਾ ਮਤਲਬ ਸ਼ਿਵ ਜੀ ਨੀ ਹੈਗਾ ਸ਼ਿਵ ਸ਼ਿਵ ਕਰਤੇ ਜੋਰ ਨਾਲ ਤੇ ਆਵੇ ਬਲਦ ਚੜੇ ਦਾਰੂ ਟਮਕਾਵੇ ਉਹ ਬਲਦ ਦੀ ਜੂਨ ਚ ਪੈਂਦਾ ਮਾਂ ਮਾਈ ਦੀ ਪੂਜਾ ਕਰੇ ਨਰਸੇ ਨਾਰ ਹੋਏ ਔਤਰੇ ਉਹ ਨਾਰ ਦੀ ਜੂਨ ਚ ਪੈਂਦਾ ਤੂੰ ਕਹੀਏ ਆਦ ਤੁਹਾਨੀ ਮੁਕਤੀ ਵਰਿਆ ਕਾਠ ਬਾਨੀ ਇਸ ਵਾਸਤੇ ਹਿੰਦੂ ਅੰਨਾ ਤੁਰਕੂ ਕਾਲਾ ਦੋਵਾਂ ਤੇ ਗਿਆਨੀ ਸਿਆਣਾ ਜਿਹੜਾ ਇੱਕ ਤੋਂ ਬਿਨਾਂ ਦੂਜੇ ਨੂੰ ਮੰਨਦਾ ਹੀ ਨਹੀਂ ਸ਼ਿਵਾ ਦਾ ਮਤਲਬ ਸ਼ਿਵ ਜੀ ਨਹੀਂ ਸ਼ਿਵਾ ਦਾ ਮਤਲਬ ਪਾਵਨ ਮੈਨੂੰ ਵਰ ਦਿਓ ਪਾਵਨ ਸ਼ਿਵਾ ਮੈਨੂੰ ਸ਼ੁਭ ਸ਼ੁਭ ਵਰ ਮੈਨੂੰ ਬਖਸ਼ੋ ਕਿਹੜਾ ਸ਼ੁਭ ਕਰ

0: ਖੇਡੀ ਦਾ
1: ਗੁਰੂ ਕੇ ਸਿੱਖ ਸੰਗਤਾਂ ਦਾ ਜੋ ਬਚਨ ਹੈ ਇਹਨੂੰ ਕੋਈ ਮੋੜ ਨਹੀਂ ਸਕਦਾ। ਇਹਨਾਂ ਬਚਨਾਂ ਨੂੰ ਤਾਂ ਮੇਰੇ ਸਤਿਗੁਰਾਂ ਵੀ ਨਹੀਂ ਮੋੜਿਆ, ਮੈਂ ਤਾਂ ਤੁਹਾਡੀ ਜੋੜੀ ਕਰਨਾ ਅਧਰਾ ਦਿਆ ਦਾਸ ਹਾਂ। ਤਾਂ ਮੈਂ ਨਾ ਪਰਸੋਂ ਇੱਕ ਅਖਬਾਰ ਚ ਖਬਰ ਪੜ੍ਹੀ, ਇੱਕ ਮਿੰਟ ਮੈਂ ਗੱਲ ਕਰ ਲਵਾਂ। ਅਖਬਾਰ ਚ ਮੈਂ ਪੜ੍ਹਿਆ ਤੇ ਆਹ ਜਿਹੜੀ ਮਰਗੀ ਜਿਹੜੀ ਹੈ ਨਾ, ਮੈਨੂੰ ਨਾ ਭੁੱਲ ਗਏ, ਚਲੋ ਨਾ ਹੀ ਲਾ ਲਓ
2: ਵਾਹਿਗੁਰੂ।
1: ਇੱਕ ਮਿੰਟ ਉਹਦਾ ਨਾਂ ਉੱਥੇ ਲਿਖਿਆ ਵੀ ਇਹ ਭਾਰਤ ਮਾਂ ਆ, ਭਾਰਤ ਮਾਂ ਤੇ ਭਾਰਤ ਦਾ ਬਾਪੂ ਤੇ ਗਾਂਧੀ ਸੀ, ਤੇ ਇਹ ਮਾਂ ਬਣ ਗਈ ਤੇ ਬਾਪੂ ਮਾਂ ਦੇ ਉਹ ਕਿਸ ਤਰ੍ਹਾਂ। ਤੇ ਫਿਰ ਅੱਗੋਂ ਫਿਰ ਕਹਿੰਦੇ ਚਾਚਾ ਚਾਚਾ ਨਹਿਰੂ ਸੀ, ਉਹ ਬਾਪੂ ਤੇ ਉਹ ਚਾਚਾ ਤੇ ਮਾਂ ਰਿਸ਼ਤਾ। ਚਲੋ ਕੋਈ ਨੀ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਜੇ ਪਾਤਸ਼ਾਹ ਨੂੰ ਕਿਸੇ ਕਿਹਾ ਵੀ ਕੋਈ ਬਚਨ ਸੁਣਾਓ, ਉਹ ਕਹਿੰਦੇ ਬਚਨ ਤੇ ਫਿਰ ਸੁਣਾਓ, ਪਹਿਲਾਂ ਮੈਂ ਰਾਗ ਸੁਣਾਵਾਂ ਤੁਹਾਨੂੰ ਰਾਗ। ਲਓ ਜੀ ਗੁਰੂ ਗੋਬਿੰਦ ਸਿੰਘ ਰਾਗ ਸੁਣਾਉਂਦੇ ਆ, ਕੀ ਕਹਿੰਦੇ? ਕਹਿੰਦੇ ਤਾਗਰਦਨ ਤੀਰੰਗ ਤੀਰ ਚਲਾਓ, ਤਾਗਰਦਨ ਤੀਰੰਗ ਤੁਪਨ ਤੜਕ ਬੰਦੂਕਾਂ ਚਲਾਓ ਤੁਪਾਂ ਚਲਾਓ, ਤਾਗਰਦਨ ਕਾਤੀ ਕਟਾਰੀ ਕੜਾਕ ਕਾਤੀਆਂ ਕਟਾਰੀਆਂ ਤੇ ਢਾਲਾਂ ਦੇ ਉੱਤੇ ਕੜਾਕ ਕੜਾਕ ਵੱਜਦੀਆਂ ਹੁਣ। ਨਗਰਦਨ ਨਗਾਰੇ ਬਾਗਰਦਨ ਬਾਜੇ, ਸਾਗਰਦਨ ਸੂਰੇ ਗਾਗਰਦਨ ਗਾਜੇ, ਸਿੰਘ ਗੱਜਦੇ ਹੋਣ। ਸਾਗਰਦਨ ਸ਼ਸਤਰੰਗ ਜਾਗਰਦਨ ਚਾਰੇ, ਬਾਗਰਦਨ ਬੀਰੰਗ ਡਾਗਰਦਨ ਡਕਾਰੇ, ਨਗਰਦਨ ਜਾਗਰਦਨ ਬਾਗਰਦਨ ਬਾਜੇ, ਸਾਗਰਦਨ ਸੂਰੇ ਗਾਗਰਦਨ ਗਾਜੇ, ਗਗਰ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਓ, ਖੇਤ ਜੋ ਮੰਡਿਓ ਸੂਰਮਾ।

ਇੱਕ ਸਿੰਘ ਮੈਨੂੰ ਕਹਿੰਦਾ ਜੀ ਜਦੋਂ ਰੇਡੀਓ ਪ੍ਰੋਗਰਾਮ ਹੁੰਦਾ ਹੋਵੇ ਨਾ ਜੋੜੀ ਚ ਰਾਸਤੇ ਵਜਾਇਆ ਕਰੋ। ਮੈਂ ਕਿਹਾ ਕੀ ਗੱਲ ਹੈ, ਗੁਰੂ ਗੋਬਿੰਦ ਸਿੰਘ ਰਣਜੀਤ ਨੇ ਗਾਣਾ ਵਜਾਉਂਦੇ ਸੀ ਉਹਦੇ ਨਾਗੜ ਤੋਂ ਨਗਾੜੇ ਪਾਗੜ ਤੋਂ ਵਾਜੇ, ਤੁਸੀਂ ਆਂਦੇ ਹੋਲੀ। ਮੈਂ ਕਹਿੰਦਾ ਕਿਤੇ ਉੱਥੇ ਰੇਡੀਓ ਵੱਜਦਾ ਹੋਵੇ ਤੇ ਐਸਾ ਵੱਜੇ ਧਾਤ ਗਿਆ ਅਗਲੇ ਦਾ ਹਾਰਟ ਹੀ ਫੇਲ ਹੋ ਜਾਏ। ਮੇਰੀ ਤੇ ਇਹ ਤਮੰਨਾ ਹੈ।

ਸਾਡੇ ਗੁਰਮਤਿ ਸ਼ਾਂਤ ਵਸੇ ਸਰੀ ਗੁਰਮਤਿ ਸ਼ਾਂਤ ਵਸੇ ਸਰੀ ਸ਼ਬਦ ਚੀਨ ਫਿਰ ਲਗੇ ਨਾ ਪੀ ਆਏ ਨਾ ਜਾਏ।

ਕੋ ਪੁੱਤ ਹਾਂ। ਚੜ੍ਹਦੀ ਕਲਾ ਦੀ ਬਾਣੀ ਦੇਖੋ ਗੁਰੂ ਗੋਬਿੰਦ ਸਿੰਘ ਜੀ, ਛੱਤਰੀ ਕੋ ਪੁੱਤ ਹਾਂ ਬ੍ਰਾਹਮਣ ਕੋ ਨਾ ਹੈ, ਛੱਤਰੀ ਕੋ ਪੁੱਤ ਹਾਂ ਬ੍ਰਾਹਮਣ ਕੋ ਨਾ ਹੈ, ਕਹਿਤਾ ਪੇ ਆਵਤ ਹਾਂ ਜੋ ਕਰੋ ਔਰ ਜੰਜਾਰ ਜਿਤੋ ਗ੍ਰਹਿ ਕੋ ਤੋਹੇ ਤਿਆਗ ਕਹਾ ਜਿਤਤਾ ਮੈਂ ਧਰੋ, ਔਰ ਜੰਜਾਰ ਜਿਤੋ ਗ੍ਰਹਿ ਕੋ ਤੋਹੇ ਤਿਆਗ ਕਹਾ ਜਿਤਤਾ ਮੈਂ ਧਰੋ, ਅਬ ਰੀਜ ਕੇ ਦੇਹੋ ਵਹੇ ਹਮਕੋ ਜਬ ਬੇਨਤੀ ਕਰ ਜੋਰ ਕਰੋ, ਜਬ ਆਪ ਕੀ ਆਵਤ ਨਿਦਾਨ ਬਣੇ।

शिवा पर मोहे है, ते शिवा पर मोहे है, सब सरमन ते कब हुना तरो।

ਖਿਲੋਣਾ। ਅਸ ਖਿਲੋਣਾ ਦਾ ਮਤਲਬ ਹੈ ਕਿ ਸ਼ਸਤਰਾਂ ਦਾ ਖਿਲਾੜੀ, ਸ਼ਸਤਰਾਂ ਦਾ ਧਨੀ। ਅਸ ਖਿਲੋਣਾ, ਮੇਰਾ ਨਾਮ ਗੋਬਿੰਦ ਸਿੰਘ। ਅਸ ਖਿਲੋਣਾ ਸੋਢੀ ਰਾਮ।

شاہنشاہ ہے گرجو گرد سے شاہ شاہنشاہ گرجو گرد سے طالب مطلوب

सेव कई किन्हीं की भावत आर की सेव

0: ਬਣੀਏ ਸਭ ਤੇ ਉੱਚਾ। ਆਪਣੇ ਆਪ ਨੂੰ ਜਿਹੜਾ ਨੀਵਾ ਬਣਾ ਕੇ ਗਰੀਬ ਬਣਾ ਕੇ ਰੱਖੇ, ਵਾਹਿਗੁਰੂ ਵੱਲੋਂ ਉਹਨੂੰ ਦਾਤ ਕਿੰਨੀ ਮਿਲਦੀ ਹੈ, ਇਹਦਾ ਪ੍ਰਮਾਣ ਭਾਈ ਗੁਰਦਾਸ ਜੀ ਦਿੰਦੇ ਆਪਣੀ ਬਾਣੀ ਅੰਦਰ। ਕਹਿੰਦੇ ਦਾਣਾ ਹੋਏ ਅਨਾਰ ਦਾ, ਅਨਾਰ ਦਾ ਦਾਣਾ ਆਪਣੇ ਆਪ ਨੂੰ ਨਿਮਰਤਾ ਵਿੱਚ, ਉਸਨੇ ਆਪਣੇ ਵਜੂਦ ਨੂੰ ਨਿਮਰਤਾ ਚ ਲਿਆ ਕੇ ਮਿੱਟੀ ਚ ਰੋਲਿਆ, ਇੰਨਾ ਗਰੀਬ ਬਣ ਗਿਆ, ਮਿੱਟੀ ਚ ਰੁਲ ਗਿਆ। ਵਾਹਿਗੁਰੂ ਨੇ ਉਸ ਨੂੰ ਦਾਤ ਬਖਸ਼ੀ, ਭਾਗ ਲਾਏ ਭਾਈ ਗੁਰਦਾਸ ਸਾਹਿਬ ਦੀ ਬਾਣੀ।
1: ਦਾਣਾ ਹੋਏ ਅਨਾਰ ਦਾ,
0: ਹੋਏ ਧੂੜ ਧੂੜੀ ਵਿੱਚ ਤੱਥੇ, ਫਿਰ ਹੋਏ ਬਿਰਖ ਹਰਿਆਵਲਾ, ਹਰਿਆਵਲਾ ਬਿਰਖ ਬਣ ਗਿਆ, ਲਾਲ ਗੁਲਾਲਾ ਫੁੱਲ ਵਿਗਸੇ, ਇੱਕ ਬਿਰਖ ਸਹਿਸ ਫਲ, ਫੁੱਲ ਫਲ ਦੇ ਮਨ ਅੰਦਰ ਵਸੇ, ਇੱਕ ਦੂ ਦਾਣੇ ਲੱਖ ਹੋਏ, ਇੱਕ ਦੂ ਦਾਣੇ ਲੱਖ ਹੋਏ, ਫੁੱਲ ਫਲ ਇੱਕ ਦੂ ਇੱਕ ਸਰਸੇ, ਜਿਉਂ ਜਿਉਂ ਲਈਣ ਤੋੜ ਫਲ, ਤਿਉਂ ਤਿਉਂ ਫਿਰ ਫਿਰ ਫਲੀਏ ਹੱਸੇ,
1: ਨਿਭ ਚੱਲਣ ਗੁਰੂ ਮਾਰਗ ਦੱਸੇ,
0: ਨਿਭ ਚੱਲਣ ਗੁਰੂ ਮਾਰਗ ਦੱਸੇ। ਹੋਏ ਵੜੇਵਾਂ ਜੱਗ ਵਿੱਚ, ਵੜੇਵੇਂ ਦਾ ਬੀਜ, ਉਸ ਦਾ ਪ੍ਰਮਾਣ ਦਿੰਦੇ ਹੋਏ ਭਾਈ ਗੁਰਦਾਸ ਕਹਿੰਦੇ,
1: ਹੋਏ ਵੜੇਵਾਂ ਜੱਗ ਵਿੱਚ ਤਨਖੇ ਨਾਲ ਰਲਾਇਆ,
0: ਵੜੇਵੇਂ ਦੇ ਬੀਜ ਨੇ ਆਪਣਾ ਤਨ ਮਿੱਟੀ ਚ ਰੋਲਿਆ, ਕੀ ਹੋਇਆ,
1: ਹੋਏ ਵੜੇਵਾਂ ਜੱਗ ਵਿੱਚ ਬੀਜੇ ਤਨਖੇ ਨਾਲ ਰਲਾਇਆ, ਬੂਟੀ ਹੋ ਕਪਾਹ ਦੀ,
0: ਕਪਾਹ ਦੀ ਬੂਟੀ ਬਣ ਗਿਆ,
1: ਟਿੰਡੇ ਹੱਸ ਹੱਸ ਆਪ ਖਿੜਾਇਆ।
0: ਇੱਥੇ ਹੀ ਬਸ ਨਹੀਂ, ਅੱਗੇ ਇਮਤਿਹਾਨ ਹੋਰ ਪੈ ਗਿਆ,
1: ਦੋ ਮਿਲ ਵੇਲਣ।

ਵੇਲਣੇ ਵਿੱਚ ਵੀ ਵੇਲਿਆ ਗਿਆ ਬੜੇ ਵਾਂ ਦੋ ਮਿਲ ਵੇਲਣ ਵੇਲਿਆ ਲੂੰ ਲੂੰ ਕਰ ਤੰਬ ਤੰਬਾਇਆ ਤਿੰਜਨ ਪਿੰਜ ਉਡਾਇਆ ਤਿੰਜਨ ਪਿੰਜ ਉਡਾਇਆ ਕਰ ਕਰ ਗੋੜੀ ਸੂਤ ਕਟਾਇਆ ਤਨ ਤਨ ਖੁੰਬ ਚੜਾ ਕੇ ਦੇ ਦੇ ਦੁੱਖ ਧਵਾਏ ਰੰਗਾਇਆ ਫਿਰ ਕੈਂਚੀ ਕੱਟਣ ਕੱਟਿਆ ਫਿਰ ਸੂਈ ਧਾਗੇ ਜੋੜ ਸਵਾਇਆ ਲੱਜਣ ਕੱਜਣ ਹੋਏ ਕਜਾਇਆ ਇਹ ਰੁਮਾਲ ਬਣ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਭਾਏਮਾਨ ਹੋ ਦੇਖੋ ਕਿੱਡਾ ਵੱਡਾ ਭਾਗ ਗੁਰਸਿੱਖ ਦੇ ਸੀਸ ਤੇ ਦਸਤਾਰ ਬਣ ਕੇ ਸੱਜ ਗਿਆ ਕਿਉਂ ਇਸ ਤਰ੍ਹਾਂ ਬਾਬਾ ਦੀਪ ਸਿੰਘ ਨੇ ਆਪਣੇ ਆਪ ਨੂੰ ਸਾਧ ਸਿੰਘ ਜੀ ਇੰਨੇ ਨਿਮਰਤਾ ਵਿੱਚ ਲੈ ਗਏ ਕਹਿੰਦੇ ਪੁਰਜਾ ਪੁਰਜਾ ਕੰਨ ਮਰੇ ਕਬੂ ਨਾ ਛਾਕੇ ਜਾਂ ਤਾਂ ਪ੍ਰੇਮ ਖੇਲਣ ਕਾਲੀ ਗਲੀ ਮਾਰਗ ਪੈਰ ਧਰੀ ਜੇ ਫਿਰ ਦੀਜੇ ਕਾਣ ਨਾ ਕਰੇ

ਉਸ ਨੂੰ ਚੱਲਿਆ ਗਣ ਗੰਧਰਵ ਸਭਾ ਸੁਖ ਰਾਜ ਜੰਪੁਰ ਗਿਆ ਪੁਕਾਰ ਸੁਣ ਮਿਲ ਲਾਮਲ ਜੀ ਨਹੀਂ ਧਰਮ ਰਾਏ ਨੂੰ ਆਖਿਓ ਸਭਨਾ ਦੀ ਕਰ ਬੰਦ ਕਲਾ ਕਰੇ ਬੇਨਤੀ ਧਰਮ ਰਾਏ ਹੋ ਸੇਵਕ ਠਾਕਰ ਪਾਪਾ ਨਾਲ ਕਰੇ ਮਿਲ ਜਾਸਿੰਘ ਪਾਪ ਨਾ ਪੁੱਛ ਗੁਰਮੁਖ ਨਾ ਅਤੁਲ ਨਾ

Thank you.

ਸਤਿਕਾਰਯੋਗ ਸਾਧ ਸੰਗਤ ਜੀ, ਬੇਨਤੀ ਕਰਦਾ ਹਾਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਅਸੀਸਾਂ ਪ੍ਰਦਾਨ ਕਰਨ ਵਾਲੀ, ਬਖਸ਼ਿਸ਼ਾਂ ਪ੍ਰਦਾਨ ਕਰਨ ਵਾਲੀ, ਹਿੰਮਤਾਂ ਪ੍ਰਦਾਨ ਕਰਨ ਵਾਲੀ ਔਰ ਇਨਸਾਨ ਅੰਦਰ ਚੜ੍ਹਦੀ ਕਲਾ ਪੈਦਾ ਕਰਨ ਵਾਲੀ ਫਤਿਹ ਦਾ ਆਦਾਨ ਪ੍ਰਦਾਨ ਕਿਰਪਾ ਕਰਕੇ ਬੁਲੰਦ ਆਵਾਜ਼ੀ ਨਾਲ ਉਚਾਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਇਹਦੇ ਨਾਲ ਹੀ ਖੇਚਲ ਦੇ ਦਵਾਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ, ਬੜੀ ਤਾਜ਼ੀਮ ਨਾਲ, ਬਹੁਤ ਇਨਕਸਾਰੀ ਨਾਲ, ਬੇਨਤੀ ਸਦਭਾਵਨਾ ਨਾਲ ਨਮਸਕਾਰ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਪ੍ਰਭੂ ਪਰਮਾਤਮਾ ਨਾਲ ਜਿੱਥੇ ਮਿਲਣ ਦੇ ਹੋਰ ਕਈ ਸਾਧਨ ਨੇ ਨਾ, ਉੱਥੇ ਕੱਲ ਬੀਬੀ ਸੰਤ ਬੀਬੀ ਜਸਵਿੰਦਰ ਕੌਰ ਜੀ ਨੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਇੱਕ ਫਰਮਾਨ ਸਾਨੂੰ ਸੁਣਾਇਆ ਸੀ। ਉਹਨਾਂ ਤਰੀਕਿਆਂ ਵਿੱਚ ਇਹ ਵੀ ਤਰੀਕਾ ਹੈ ਕਿ ਸਾਚ ਕਹੂੰ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀ ਹੋ ਤਿੰਨ ਹੀ ਪ੍ਰਭਾ। ਪ੍ਰੇਮ ਨਾਲ ਪ੍ਰਭੂ ਨੂੰ ਪਾਉਣਾ ਬਹੁਤ ਹੀ ਸੌਖੀ ਬਾਤ ਹੈ, ਲੇਕਿਨ ਪ੍ਰੇਮ ਯਕ ਤਰਫੀ ਨਹੀਂ ਚਾਹੀਦਾ। ਯਕ ਤਰਫੀ ਭਾਵ ਇੱਕੋ ਪਾਸੇ ਹੋਵੇ, ਚੇਲੇ ਵੱਲੋਂ ਹੋਈ ਜਾਵੇ ਗੁਰੂ ਵੱਲੋਂ ਹੋਵੇ ਨਾ, ਜਾਂ ਗੁਰੂ ਵੱਲੋਂ ਬੜਾ ਸਨੇਹ ਦਰਸਾਇਆ ਜਾਏ ਤੇ ਚੇਲਾ ਕਬੂਲ ਹੀ ਨਾ ਕਰੇ। ਇਹਨੂੰ ਕਹਿੰਦੇ ਨੇ ਯਕ ਤਰਫੀ। ਪ੍ਰੇਮ ਦੇ ਬੜੇ ਬੜੇ ਲੇਖ ਕਿਤਾਬਾਂ ਵਿਚ ਲਿਖੇ ਪਏ ਨੇ। ਦੀਵੇ ਦਾ ਔਰ ਸ਼ਮ ਦਾ ਯਕ ਤਰਫੀ ਪ੍ਰੇਮ ਹੈ। ਉਹ ਵਿਚਾਰਾ ਪਰਵਾਨਾ ਸੜ ਜਾਂਦਾ ਹੈ, ਲੇਕਿਨ ਸ਼ਮਾ ਲੱਟ ਲੱਟ ਬਲਦੀ ਰਹਿੰਦੀ, ਉਹਨੂੰ ਕੋਈ ਨੀ ਫਰਕ ਪੈਂਦਾ। ਚਾਹੀਦਾ ਤੇ ਨਾ ਭਾਈ ਪਰਵਾਨਾ ਵੀ ਸੜ ਗਿਆ ਤੇ ਉਹ ਵੀ ਬੰਦ ਹੋ ਜਾਏ, ਗੁੱਲ ਹੋ ਜਾਏ। ਨਹੀਂ ਨਹੀਂ, ਉਹ ਸੜਦੀ ਰਹਿੰਦੀ, ਉਹ ਬਲਦੀ ਰਹਿੰਦੀ ਹੈ। ਬੇਕਫਨ ਲਾਸ਼ ਮਿਲੀ ਸੁਬਾਹ ਕੋ ਪਰਵਾਨੋ ਕੀ, ਸਵੇਰੇ ਢੇਰ ਲੱਗਾ ਹੋਇਆ ਦੇਖਿਆ, ਕਿਸੇ ਨੇ ਨਾ ਸੰਭਾਲੇ, ਕਿਸੇ ਨੇ ਨਾ ਚੁੱਕੇ, ਕਿਉਂਕਿ ਯਕ ਤਰਫੀ ਪ੍ਰੇਮ ਸੀ। ਉਹ ਬਲਦੀ ਰਹੀ ਹੈ, ਇਹ ਸੜ ਕੇ ਸਵਾਹ ਹੋ ਗਏ। ਬੇਕਫਨ ਲਾਸ਼ ਮਿਲੀ ਸੁਬਾਹ ਕੋ ਪਰਵਾਨੋ ਕੀ, ਅਰੇ ਖੂਬ ਤਵਾਜ਼ੋ ਹੋਈ ਇੱਕ ਰਾਤ ਕੇ ਮਹਿਮਾਨੋ ਕੀ। ਉਹ ਜਾਨ ਦੇ ਗਏ, ਲੇਕਿਨ ਯਕ ਤਰਫੀ ਪ੍ਰੇਮ ਅੰਦਰ ਇੱਕ ਦੀ ਮੌਤ ਹੋ ਜਾਂਦੀ ਹੈ। ਮਿਸਾਲ ਦੇ ਤੌਰ ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੋਂ ਸੇਧ ਲਈਏ। ਕਹਿੰਦੇ ਨੇ ਮੱਛੀ ਦਾ, ਮੀਨਾ ਦਾ ਬੇਅੰਤ ਪਿਆਰ ਹੈ ਪਾਣੀ ਨਾਲ। ਗੁਰੂ ਸਾਹਿਬ ਤੇ ਇਹ ਵੀ ਕਹਿੰਦੇ ਨੇ ਭਾਈ ਪਾਣੀ ਜਿਉਂ ਜਿਉਂ ਘਟਦਾ ਜਾਂਦਾ ਇਸ ਵਿਚਾਰੀ ਨੂੰ ਚਿੰਤਾ ਪੈ ਜਾਂਦੀ ਹੈ, ਤੇ ਜਿਉਂ ਜਿਉਂ ਵੱਧਦਾ ਜਾਵੇ ਸਮੁੰਦਰ ਕਿੰਨਾ ਡੂੰਘਾ ਹੈ, ਬੜੀ ਖੁਸ਼ ਹੁੰਦੀ ਹੈ। ਜਿਉਂ ਅਦਕੋ, ਬਾਣੀ ਗੁਰੂ ਜੀ, ਜਿਉਂ ਅਦਕੋ ਤਿਉ ਸੁੱਖ ਹੋਣੋ, ਤਨ ਮਨ ਸ਼ਾਂਤ ਸਰੀਰ। ਲੇਕਿਨ ਤਰੀਕਾ ਇਹ ਹੈ ਕਿ ਸਾਚ ਕਹੂੰ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀ ਹੋ ਤਿੰਨ ਹੀ ਪ੍ਰਭ ਪਾਇਓ। ਅੱਜ ਮੈਂ ਸਾਖੀ ਸ਼ੁਰੂ ਕਰਨ ਲੱਗਾ ਝਟਪਟ। ਪ੍ਰੇਮ ਦੀਆਂ ਤਣਾਵਾਂ ਮਸੀਹ ਤਣਦੀਆਂ ਨੇ, ਮੁਹੱਬਤਾਂ ਤੇ ਇਸ਼ਕ ਮਸੀਹ ਹੁੰਦੇ ਨੇ। ਚੇਲੇ ਦਾ ਗੁਰੂ ਦਾ ਹੋ ਜਾਏ, ਦੁਨਿਆਵੀ ਤੌਰ ਤੇ ਕਿਸੇ ਦਾ ਹੋ ਜਾਏ। ਭਾਈ ਗੁਰਦਾਸ ਜੀ ਜਿਹਨੂੰ ਕਹਿੰਦੇ ਨੇ ਸੱਸੀ ਪੁੰਨੂ ਆਸ਼ਕੀ ਹੋ ਜਾਏ, ਲੇਲਾ ਮਜਨੂੰ ਆਸ਼ਕੀ ਹੋ ਜਾਏ, ਤੇ ਬੜੀ ਦੂਰੋਂ ਦਰਾਜ਼ ਤੱਕ ਪਤਾ ਵੀ ਲੱਗ ਜਾਏ, ਪਰ ਯਕ ਤਰਫੀ ਨਾਲ ਦੋ ਤਰਫੀ ਹੋਵੇ ਨਾ, ਤਾਂ ਉਹਦਾ ਬੜਾ ਆਨੰਦ ਹੈ। ਰਾਜਾ ਸਾਹਿਬ ਜੀ ਜਿਨ੍ਹਾਂ ਦੀ ਆਪਾਂ ਬਰਸੀ ਮਨਾ ਰਹੇ ਨਾ, ਉਹ ਮਜ਼ਾਰੇ ਹੀ ਬੈਠੇ ਸਨ, ਮਜ਼ਾਰੇ ਬੈਠੇ ਸਨ। ਮਹੰਤ ਗੰਗਾ ਦਾਸ ਦੇ ਚਿੱਤ ਵਿੱਚ ਆਇਆ ਸੰਤ ਮੰਡਲੀ ਨਾਲ ਕਿ ਬੜਾ ਚਿਰ ਹੋ ਗਿਆ ਨਾਭ ਕਮਲ ਜੀ ਸਾਤੋਂ ਬੜੀ ਦੂਰ ਦੂਰ ਗਏ ਨੇ, ਆਪਣੇ ਸਿਆਣੇ ਸਿਆਣੇ ਚੇਲਿਆਂ ਨੂੰ ਇਕੱਠੇ ਕਰਕੇ ਗੰਗਾ ਰਾਮ ਕਹਿਣ ਲੱਗਾ, ਬਈ ਤੁਸੀਂ ਦਾਨਿਸ਼ਮੰਦ ਬੜੇ ਹੋ, ਸਿਆਣੇ ਬੜੇ ਹੋ, ਚਾਤਰ ਬੜੇ ਹੋ, ਰਾਜਨੀਤਿਕ ਤੌਰ ਤੇ ਵੀ ਬੜੇ ਸ਼ਾਤਰ ਹੋ ਤੁਸੀਂ, ਭਈ ਕੋਈ ਐਸਾ ਢੰਗ ਕੱਢੋ ਜਿਹੜਾ ਰਾਜਾ ਸਾਹਿਬ ਸਦੀਵੀ ਤੌਰ ਤੇ ਸਾਡੇ ਕੋਲ ਰਹਿਣ ਲੱਗ ਪੈਣ, ਉਹਨਾਂ ਨੂੰ ਕਿਸੇ ਵੀ ਕਿਸੇ ਤਰ੍ਹਾਂ ਸੰਤ ਮੰਡਲੀ ਵਿਚ ਲੈ ਆਂਦਾ ਜਾਏ ਤੇ ਮੁੜ ਜਾਣ ਨਾ ਦਿੱਤਾ ਜਾਣ। ਇਹਦੇ ਵਾਸਤੇ ਦੋ ਚਾਰ ਹਫ਼ਤੇ ਗੋਂਦਾਂ ਗੁੰਦੇ ਰਹੇ। ਇੱਕ ਦਿਨ ਰਾਜਾ ਸਾਹਿਬ ਜੀ ਕੋਲ ਚਲੇ ਗਏ, ਜਾ ਕੇ ਗੁਫ਼ਤਗੂ ਸ਼ਨੀਦ ਹੋਇਆ, ਮਤਲਬ ਬਚਨ ਬਲਾਸ ਹੋਏ, ਖਾਣ ਪਾਨ ਪਹਿਰਾਇਣ ਹੋਇਆ,
ਸਤਿਕਾਰ ਦਿੱਤਾ ਰਾਜਾ ਸਾਹਿਬ ਜੀ ਨੇ ਮਜਾਰੇ ਵਿੱਚ ਹੀ ਤੇ ਆਖਣ ਲੱਗੇ ਕਿਵੇਂ ਸੰਤ ਮੰਡਲੀ ਨੇ ਦਰਸ਼ਨ ਦਿੱਤੇ ਹਨ ਜੀ। ਸੰਤ ਮੰਡਲੀਆਂ ਨੂੰ ਆਓ ਜੀ ਨੇ ਕਹੀਦਾ, ਇਹਨਾਂ ਨੂੰ ਕਹੀਦਾ ਵੀ ਦਰਸ਼ਨ ਕਿਵੇਂ ਦਿੱਤੇ ਹਨ। ਸਤਿਕਾਰ ਹੈ ਜੀ, ਸਨਮਾਨ ਹੈ। ਸੰਤ ਸੰਪਰਦਾਵਾਂ ਇੱਕ ਦੂਜੇ ਦੇ ਜਾਂਦੀਆਂ ਨੇ ਅਦਬ ਸਤਿਕਾਰ ਤੋਂ ਬਾਅਦ, ਕਹਿੰਦੇ ਨੇ ਕਿਵੇਂ ਚਰਨ ਪਾਏ ਨੇ ਤੇ ਕਿਵੇਂ ਦਰਸ਼ਨ ਦਿੱਤੇ ਨੇ। ਇਹ ਵੀ ਨਹੀਂ ਕਹੀਦਾ ਵੀ ਸਾਡੇ ਦਰਸ਼ਨ ਕਿੱਦਾਂ ਕਰਨ ਆਏ ਹੋ ਜੀ, ਨਾ ਕਿਵੇਂ ਦਰਸ਼ਨ ਦਿੱਤੇ ਨੇ। ਰਾਜਾ ਸਾਹਿਬ ਕਹਿਣ ਲੱਗੇ ਮਹਾਂਪੁਰਸ਼ੋ ਕਿਵੇਂ ਦਰਸ਼ਨ ਦਿੱਤੇ ਨੇ। ਹਫ਼ਤੇ ਤੋਂ ਬਾਅਦ ਤੇ ਉਹਨਾਂ ਵਿਚੋਂ ਜਿਹੜੇ ਬਹੁਤ ਸਿਆਣੇ ਸੀ ਨਾ, ਆਪਣੇ ਆਪ ਨੂੰ ਕਹਿੰਦੇ ਕਹਾਉਂਦੇ ਗੰਗਾ ਦਾਸ ਦੇ ਮਹੰਤ ਦੇ ਚੇਲੇ, ਉਹ ਕਹਿਣ ਲੱਗੇ ਜੀ ਅਸੀਂ ਤੁਹਾਡੇ ਨਾਲ ਇੱਕ ਗੱਲ ਕਰਨ ਆਏ ਹਾਂ, ਕਿਉਂਕਿ ਤੁਸੀਂ ਇੱਕ ਗ੍ਰਸਤੀ ਨੂੰ ਗੁਰੂ ਬਣਾਇਆ ਹੈ ਆਪਣਾ, ਬਾਬਾ ਜਵਾਹਰ ਸਿੰਘ ਸਾਹਿਬ ਜੀ ਨੂੰ, ਤੇ ਸੰਤ ਸੰਪਰਦਾਵਾਂ ਦਾ ਇਹ ਮੁੱਖ ਵਿਸ਼ਾ।

ਇਹ ਚੇਲੇ ਕਹਿਣ ਲੱਗੇ ਰਾਜਾ ਸਾਹਿਬ ਨਾਭ ਕਮਲ ਜੀ ਭੇ ਗ੍ਰਸਤੀ ਬੰਦਾ ਇਨਸਾਨ ਗੁਰੂ ਨਹੀਂ ਹੋ ਸਕਦਾ। ਇੰਨੀਆਂ ਸਤਸੰਗ ਜੀ ਦਲੀਲਾਂ ਦਿੱਤੀਆਂ ਬੜੀਆਂ ਬੜੀਆਂ ਦਲੀਲਾਂ ਕਿ ਰਾਜਾ ਸਾਹਿਬ ਦਾ ਸੱਚੀ ਇਹ ਮਨ ਬਣ ਗਿਆ ਭੇ ਗ੍ਰਸਤੀ ਬੰਦਾ ਗੁਰੂ ਨਹੀਂ ਹੋ ਸਕਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗ੍ਰਸਤੀ ਬੰਦਾ ਗੁਰੂ ਨਹੀਂ ਹੋ ਸਕਦਾ। ਰਾਜਾ ਸਾਹਿਬ ਜੀ ਸੋਚੀ ਜਾਣ ਤੇ ਮੁਜਾਰੇ ਤੋਂ ਉੱਠ ਕੇ ਮਿਲਦੇ ਮਿਲਾਦੇ ਮਹੰਤ ਗੰਗਾ ਦਾਸ ਕੋਲ ਆ ਗਏ। ਮਹੰਤ ਗੰਗਾ ਦਾਸ ਦੇ ਚੇਲਿਆਂ ਨੇ ਇਹਨਾਂ ਨੂੰ ਦੱਸ ਦਿੱਤਾ ਵੀ ਅਸੀਂ ਇਹਨਾਂ ਦਾ ਮਨ ਬਣਾ ਦਿੱਤਾ ਜੀ, ਇਹਨਾਂ ਦਾ ਚਿੱਤ ਇਸ ਗੱਲ ਤੇ ਪੁਖਤਾ ਕਰ ਦਿੱਤਾ ਹੈ ਵੀ ਗ੍ਰਸਤੀ ਗੁਰੂ ਨਹੀਂ ਹੋ ਸਕਦਾ। ਬਸ ਹੁਣ ਤਾਂ ਤੁਸੀਂ ਵਿਧਾਨ ਮਾਰਨ ਦੀ ਲੋੜ ਹੈ, ਜਿਵੇਂ ਲਾਖ ਮੈਲਟ ਕਰ ਜਾਏ ਨਾ, ਪਿਘਲ ਜਾਏ, ਉਹ ਤੇ ਸਟੈਂਪ ਲਵਾਉਣ ਦੀ ਲੋੜ ਹੈ ਬਸ, ਫਿਰ ਤੇ ਉਹ ਆਪਣੇ ਅਕਸ਼ਰ ਸੁਬਤ ਕਰ ਦਿੰਦੀ ਨਾ। ਉੱਥੇ ਆਖਣ ਲੱਗੇ ਮਹੰਤ ਜੀ ਮਹਾਰਾਜ, ਸ੍ਰੀ ਮਹੰਤ ਜੀ, ਰਾਜਾ ਸਾਹਿਬ ਦਾ ਅਸੀਂ ਮਨ ਬਣਾ ਦਿੱਤਾ ਹੈ ਭੇ ਗ੍ਰਸਤੀ ਬੰਦਾ ਗੁਰੂ ਨਹੀਂ ਹੁੰਦਾ, ਤੁਸੀਂ ਹੁਣ ਆਪਣੀ ਮੋਹਰ ਛਾਪ ਲਾ ਦਿਓ। ਉਹਨਾਂ ਨੇ ਕੋਈ ਪੁਖਤਾ ਬੜੀ ਵੱਡੀ ਦਲੀਲ ਦਿੱਤੀ, ਇਕੱਠ ਦਲੀਲ ਦਿੱਤੀ ਹੋਏਗੀ, ਵੈਸੇ ਦਲੀਲ ਦੇ ਪੈਰ ਨਹੀਂ ਹੁੰਦੇ ਜੀ। ਇਹ ਠੀਕ ਹੈ ਭੇ ਹੁਣ ਉਹ ਕੰਮ ਦੇ ਗਈ ਹੈ, ਪਰ ਉਹਦੇ ਨਾਲ ਵੱਡੀ ਦਲੀਲ ਹੋ ਸਕਦੀ ਹੈ, ਉਸ ਦਲੀਲ ਦੇ ਵੀ ਪੈਰ ਨਹੀਂ ਹੁੰਦੇ, ਨਹੀਂ ਤਾਂ ਇੱਕੋ ਦੋ ਵਕੀਲਾਂ ਨਾਲ ਹੀ ਸਰ ਜਾਏ। ਝੂਠੇ ਵਕੀਲ ਜਿਹੜੇ ਝੂਠ ਕੇਸ ਲੜ ਰਹੇ ਹੁੰਦੇ ਨਾ, ਉਹ ਵੀ ਬੜੀ ਪੁਖਤਾ ਦਲੀਲ ਦਿੰਦੇ ਆ, ਤੇ ਜਿਹੜੇ ਸੱਚੇ ਬੰਦੇ ਕੇਸ ਕਰਕੇ ਤੇ ਸੱਚੇ ਸੁੱਚੇ ਵਕੀਲ ਕਰਦੇ, ਉਹਨਾਂ ਦੀ ਵੀ ਦਲੀਲ ਇੱਕ ਦੂਜੇ ਨੂੰ ਕੱਟੀ ਜਾਂਦੀ ਹੈ। ਮਹੰਤ ਜੀ ਨੇ ਦਲੀਲ ਦੇ ਕੇ ਨਾ ਆਪਣੀ ਮੋਹਰ ਲਾ ਦਿੱਤੀ ਰਾਜਾ ਸਾਹਿਬ ਦੇ ਮਨ ਤੇ ਭੇ ਗ੍ਰਸਤੀ ਬੰਦਾ ਗੁਰੂ ਨਹੀਂ ਹੋ ਸਕਦਾ। ਇਹ ਇਹਨਾਂ ਕੋਲ ਰਹਿਣ ਲੱਗ ਪਏ, ਬੈਠੇ ਸਨ ਇੱਕ ਵਾਰੀ ਤੇ ਮਹਾਨ ਸ਼ਖਸੀਅਤ ਗਿਆਨੀ ਬ੍ਰਹਮ ਗਿਆਨੀ ਬਾਬਾ ਭਾਈ ਸਾਹਿਬ ਜਵਾਹਰ ਸਿੰਘ ਹੋਰੀ ਵੀ ਚਿੰਗੜਾ ਨੂੰ ਜਾਂਦਿਆਂ ਜਾਂਦਿਆਂ ਗੋਬਿੰਦਪੁਰ ਤੋਂ ਆਉਂਦਿਆਂ ਆਉਂਦਿਆਂ ਇੱਥੇ ਰੁਕ ਗਏ ਤਾਂ ਦੇਖਿਆ ਰਾਜਾ ਸਾਹਿਬ ਦਰਵਾਜ਼ੇ ਦੇ ਬਾਹਰ ਹੀ ਬੈਠੇ ਨੇ, ਬੜੇ ਬੜੇ ਮਹੰਤ ਦੇ ਚੇਲੇ ਵੀ ਇਹਨਾਂ ਦੇ ਆਲੇ ਦੁਆਲੇ ਬੈਠੇ ਨੇ। ਭਾਈ ਸਾਹਿਬ ਜੀ ਨੇ ਵੇਖ ਲਿਆ, ਜਵਾਹਰ ਸਿੰਘ ਸਾਹਿਬ ਜੀ ਨੇ, ਸਤਸੰਗ ਜੀ ਮੈਂ ਹੁਣੇ ਜਿਹੇ ਵੀਰ ਨਾਲ ਕਿਸੇ ਨਾਲ ਗੱਲ ਕਰਦਾ ਸੀ, ਇਹ ਕਰਮਾਂ ਦੀ ਬਾਤ ਹੁੰਦੀ ਹੈ, ਸਾਰੀ ਕਰਮਾਂ ਦੀ ਗੱਲਬਾਤ ਹੈ, ਲੇਕਿਨ ਇਹ ਕਰਮ ਕਦੋਂ ਪ੍ਰਗਟ ਹੋ ਜਾਣੇ, ਪੂਰਵਲੇ ਕਰਮਾਂ ਨੇ ਆਪਣਾ ਚੱਕਰ ਕਦੋਂ ਚਲਾ ਦੇਣਾ, ਇਹ ਬੰਦੇ ਦੀ ਮਤ ਵਿਚ ਨਹੀਂ ਆਉਂਦੇ। ਔਰ ਪੂਰਵਲਾ ਕਰਮ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਮਿਟਦਾ ਵੀ ਨਹੀਂ ਹੈ, ਪੂਰਵਲੋ ਕਿਰਤ ਕਰਮ ਨਾ ਮਿਟੇ ਰਹਿ ਗਏ ਹਨ, ਇਹ ਨਹੀਂ ਮਿਟਦੇ, ਇਹ ਨਹੀਂ ਮਿਟਦੇ। ਹੁਣ ਵੇਖਣਾ ਇਹ ਹੈ, ਜਿਨ੍ਹਾਂ ਨੇ ਪੜ੍ਹੀਆਂ ਨੇ ਪੁਸਤਕਾਂ ਭਗਵਾਨ ਦਾਸ ਜੀ ਦੇ ਮਹਾਰਾਜ ਦੇ ਬਚਨ, ਕਿਸਮਤ ਦਾ ਚੱਕਰ ਐਸਾ ਚੱਲਿਆ, ਜਿਸ ਸ਼ਖਸੀਅਤ ਨੂੰ, ਜਿਸ ਵਿਅਕਤੀ ਨੂੰ ਭਾਵ ਭਾਈ ਸਾਹਿਬ ਭਾਈ ਜਵਾਹਰ ਸਿੰਘ ਸਾਹਿਬ ਜੀ ਨੂੰ ਜਿਨ੍ਹਾਂ ਨੇ ਪ੍ਰਗਟ ਕੀਤਾ ਨਾ, ਰਾਜਾ ਸਾਹਿਬ ਨੇ ਉਹਨਾਂ ਨੇ ਪ੍ਰਗਟ ਕੀਤਾ, ਉਹੀ ਬਣ ਕੇ ਬਹਿ ਗਏ। ਰਾਜਾ ਸਾਹਿਬ ਨੇ ਸੋਚ ਲਿਆ ਵੀ ਹੁਣ ਗ੍ਰਸਤੀ ਬੰਦਾ ਨੇ, ਤੇ ਨਾ ਉਹਨਾਂ ਨੂੰ ਨਮਸਕਾਰ ਕੀਤੀ, ਨਾ ਕੋਈ ਸਤਿਕਾਰ ਦਿੱਤਾ, ਨਾ ਉੱਠ ਕੇ ਮਿਲੇ, ਨਾ ਜੀ ਆਇਆ ਆਖਿਆ। ਭਾਈ ਸਾਹਿਬ ਨੇ ਸੋਚਿਆ ਭਾਈ ਇਹ ਤਾਂ ਮੇਰਾ ਬੜਾ ਤਸਕਾਰ ਹੋਇਆ, ਬੇੜਾ ਅਪਮਾਨ ਹੋਇਆ, ਇਹ ਗੱਲ ਕੀ ਬਣੀ। ਭਾਈ ਸਾਹਿਬ ਜੀ ਵੀ ਅੰਤਰ ਦੀ ਖੇਡ ਜਾਣਦੇ ਸਨ, ਕੋਈ ਉਹਨਾਂ ਨੂੰ ਜਵਾਹਰ ਸਿੰਘ ਸਾਹਿਬ ਜੀ ਨੂੰ ਭਾਈ ਸਾਹਿਬ ਹੀ ਲਿਖਿਆ, ਜਵਾਹਰ ਸਿੰਘ ਸਾਹਿਬ ਵੀ ਅੰਤਰ ਦੀਆਂ ਖੇਡਾਂ ਜਾਣਦੇ ਸਨ, ਕੱਚੇ ਪਿੱਲੇ ਨਹੀਂ ਸਨ, ਲੇਕਿਨ ਜਿਨ੍ਹਾਂ ਨੂੰ ਪ੍ਰਗਟ ਕੀਤਾ ਰਾਜਾ ਸਾਹਿਬ ਉਹ ਵੀ ਘੱਟ ਨਹੀਂ ਸਨ। ਇੱਥੇ ਪੂਰਵਲਾ ਕਰਮ ਆ ਗਿਆ, ਰਾਜਾ ਸਾਹਿਬ ਸਤਿਕਾਰ ਲਈ ਉੱਠੇ ਨਹੀਂ, ਤੇ ਜਵਾਹਰ ਸਿੰਘ ਸਾਹਿਬ ਜੀ ਨੇ ਉਹਨੂੰ ਆਪਣੀ ਬੜੀ ਬੇਇੱਜ਼ਤੀ ਸਮਝੀ, ਟੁਰਨ ਲੱਗੇ ਨਾ ਜਵਾਹਰ ਸਿੰਘ ਸਾਹਿਬ ਜੀ, ਅੱਛਾ ਵੇ ਕਹਿਣ ਲੱਗੇ, ਚੁਗਲਖੋਰ ਨੇ ਚੁਗਲੀ ਮਾਰ ਦਿੱਤੀ ਹੈ, ਚੁਗਲੀ ਅਸਰ ਕਰ ਗਈ ਹੈ, ਚੁਗਲਖੋਰ ਨੇ ਚੁਗਲੀ ਮਾਰ ਦਿੱਤੀ ਹੈ, ਅੱਗੇ ਅਸਰ ਕਰ ਗਈ ਹੈ, ਅੱਛਾ ਔਖੇ ਇਹ ਵੀ ਬੜੇ ਹੋਣਗੇ, ਕਸ਼ਟ ਇਹ ਵੀ ਬੜੇ ਭੋਗਣਗੇ, ਦੁੱਖ ਤਕਲੀਫ ਮੁਸੀਬਤ ਵਿਚ ਇਹ ਵੀ ਬੜੇ ਫਿਰਨਗੇ, ਤੇ ਭਲਾ ਚੁਗਲੀ ਵਾਲਿਆਂ ਦਾ ਵੀ ਨਹੀਂ ਹੋਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਸਨੇ ਚੁਗਲੀ ਕੀਤੀ ਹੈ ਨਾ, ਭਲਾ ਉਹਦਾ ਵੀ ਨਹੀਂ ਹੋਣਾ। ਹੁਣ ਇਹ ਗੱਲ ਹੈ ਰਮਜ਼ ਵਾਲੀ, ਸਮਝਣ ਵਾਲੀ, ਕਿਹਨ ਕੀਤੀ ਹੈ, ਕਿਸ ਨਾਲ ਵਰਤੀ ਹੈ, ਕਿਹਨ ਦੁੱਖ ਭੋਗਣੇ ਨੇ, ਕੌਣ ਭੋਗੇਗਾ, ਕੌਣ ਹੋਵੇਗਾ। ਕਹਿਣ ਲੱਗੇ ਭਾਈ ਸਾਹਿਬ ਜਵਾਹਰ ਸੋਹਣੀ, ਜਿਹਨ ਚੁਗਲੀ ਕੀਤੀ ਹੈ ਭਲਾ ਉਹਦਾ ਵੀ ਨਹੀਂ ਹੋਣਾ, ਤੇ ਕਸ਼ਟ ਤੁਸੀਂ ਵੀ ਬੜੇ ਭੋਗੋਗੇ, ਤਕਲੀਫਾਂ ਵਿਚ ਬੜੀ ਗੁਜ਼ਰੋਗੇ। ਜਿਉਂ ਜਿਉਂ ਭਾਈ ਸਾਹਿਬ ਜੀ ਚਿੰਗੜਾ ਨੂੰ ਜਾਂਦੇ ਰਹੇ, ਤੇ ਰਾਜਾ ਸਾਹਿਬ ਬਿਮਾਰ ਹੋ ਗਏ। ਸਾਧ ਬੋਲਦਾ ਘੱਟ ਹੈ।

ਪਰ ਅੱਜ ਕੱਲ ਦੇ ਸਾਧਾ ਦੀ ਮੈਂ ਗੱਲ ਨਹੀਂ ਕਰਦਾ। ਮੇਰੇ ਭੈਣ ਜੀ ਵੀ ਹਨ ਵੱਡੇ ਤੇ ਸੰਤ ਪਦਵੀ ਵਾਲੇ ਵੀ ਨੇ, ਮੈਨੂੰ ਮਾਫ ਕਰ ਦੇਣਗੇ। ਅੱਜ ਕੱਲ ਸੰਤ ਬਹੁਤ ਗੰਦਾ ਬੋਲਦੇ ਨੇ ਔਰ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਬੈਠ ਕੇ ਬੋਲਦੇ, ਪਤਾ ਤੁਹਾਨੂੰ ਵੀ ਹੈ ਸਾਰਿਆਂ ਨੂੰ ਪਤਾ। ਖੈਰ ਪਰ ਗੱਲ ਇਹ ਹੈ ਸਾਧ ਸੰਗਤ ਜੀ, ਸਾਧ ਘੱਟ ਬੋਲਦਾ ਹੈ, ਜਦੋਂ ਬੋਲਦਾ ਤਾਂ ਉਹਦਾ ਬੋਲਿਆ ਬਿਰਥਾ ਨਹੀਂ ਜਾਂਦਾ। ਸਾਧ ਘੱਟ ਬੋਲਦਾ, ਜਦੋਂ ਬੋਲਦਾ ਉਹਦਾ ਫਿਰ ਬੋਲਿਆ ਬਿਰਥਾ ਨਹੀਂ ਜਾਂਦਾ। ਤੀਰ ਅਣਿਆਲਾ ਹੈ, ਤਰਕਿਸ਼ ਵਿੱਚੋਂ ਨਿਕਲ ਗਿਆ, ਚਿੱਲੇ ਤੇ ਚੜ ਗਿਆ, ਹੱਥੋਂ ਨਿਕਲ ਗਿਆ, ਮੁੜ ਵਾਪਸ ਕੋਈ ਨਹੀਂ ਆਉਂਦਾ। ਰਾਜਾ ਸਾਹਿਬ ਤੇ ਬਿਮਾਰ ਹੋ ਗਿਆ ਜੀ, ਉਹ ਇੰਨਾ ਬਿਮਾਰ ਹੋ ਗਿਆ ਭਈ ਤੁਰਨੋ ਫਿਰਨੋ ਵੀ ਰਹਿ ਗਏ। ਦੋ ਬੰਦੇ ਫੜ ਕੇ ਬਿਠਾਲਦੇ ਨੇ, ਦੋ ਉਠਾਲਦੇ ਨੇ, ਪਰ ਦਿਲ ਦਿਮਾਗ ਚ ਦੋ ਗੱਲਾਂ ਆ ਗਈਆਂ। ਕਸ਼ਟ ਭੋਗੋਗੇ, ਤਕਲੀਫ ਉਠਾਵੋਗੇ, ਮੁਸੀਬਤਾਂ ਝੱਲੋਗੇ। ਦੂਜਾ ਖਿਆਲ ਪੇ ਗ੍ਰਸਤੀ ਗੁਰੂ ਕੋਈ ਨਹੀਂ ਹੁੰਦਾ, ਦੋਨੋਂ ਤਜਬਜ਼ਾ ਵਿਚ ਫਸ ਗਏ ਜੀ। ਲੇਕਿਨ ਜਦੋਂ ਬਹੁਤ ਕਸ਼ਟ ਵਿਚ ਆ ਗਏ ਨਾ, ਫਿਰ ਬਾਬਾ ਸਰਮੁਖ ਸਿੰਘ ਸਾਹਿਬ ਜੀ ਨੇ ਵਿਚੋਲਗਿਰੀ ਕੀਤੀ, ਜਾ ਕੇ ਭਾਈ ਜਵਾਹਰ ਸਿੰਘ ਸਾਹਿਬ ਦੇ ਚਰਨ ਫੜ ਲਏ, ਬੇਨਤੀਆਂ ਕੀਤੀਆਂ। ਬੱਚਾ ਗੁਮਰਾਹ ਹੋ ਜਾਂਦਾ ਹੈ ਜੀ, ਬੱਚਾ ਭੁੱਲ ਜਾਂਦਾ ਹੈ। ਭਾਈ ਸਾਹਿਬ ਜਵਾਹਰ ਸਿੰਘ ਕਹਿਣ ਲੱਗੇ, ਸਤਿਗੁਰੂ ਜੀ ਚਰਨ ਸ਼ਰਨ ਪੈ ਜਾਣ, ਆ ਕੇ ਸਾਰੀਆਂ ਬਖਸ਼ਾਂ ਹੋ ਜਾਣਗੀਆਂ। ਆਖੋ ਸਤਨਾਮ ਸ਼੍ਰੀ ਸਤਿਗੁਰੂ ਦੇ ਸ਼ਰਨ ਵਿਚ ਆ ਜਾਣ, ਸਭ ਕਸ਼ਟ ਨਿਵਰਤ ਹੋ ਜਾਣਗੇ, ਸਭ ਮੁਸ਼ਕਲਾਂ ਦੂਰ ਹੋ ਜਾਣੀਆਂ। ਪਰ ਜਦੋਂ ਮੁਸ਼ਕਲ ਵਿਚ ਸੀ ਤਾਂ ਏਦਾਂ ਦੀ ਗੱਲ ਸੀ ਸਾਧ ਸੰਗਤ ਜੀ ਹੁਣ, ਕਿ ਜਾਂ ਕੋ ਮੁਸ਼ਕਲ ਅੱਤ ਬਣੇ, ਢੋਈ ਕੋ ਇਹਨਾਂ ਦੇ ਲਾਗੂ ਹੋਏ ਦੁਸ਼ਮਣਾਂ, ਸਾਕ ਵੀ ਭੱਜ ਖਲ। ਮਹੰਤ ਗੰਗਾ ਦਾਸ ਹੁਣ ਨੇੜੇ ਵੀ ਨਾ ਆਇਆ, ਕਦੇ ਖਬਰ ਲੈਣ ਵੀ ਨਾ ਆਇਆ ਵੀ ਰਾਜਾ ਸਾਹਿਬ ਏਡੇ ਬਿਮਾਰ ਹੋ ਗਏ ਨੇ। ਆਫਟਰਆਲ ਤੇ ਮਹੰਤ ਉਹਦੇ ਚੇਲਿਆਂ ਨੇ ਆਉਣਾ ਸੀ ਨਾ, ਸਤਿਗੁਰੂ ਦਾ ਬਚਨ ਟਲ ਹੈ, ਕਹਿੰਦੇ ਕੋਈ ਨੇੜੇ ਨਹੀਂ ਢੁਕਦਾ ਉਸ ਵੇਲੇ। ਫਿਰ ਕਹੀਏ ਜੀ, ਜਾਂ ਕੋ ਮੁਸ਼ਕਲ ਅੱਤ ਬਣੇ, ਢੋਈ ਕੋ ਇਹਨਾਂ ਦੇ ਲਾਗੂ ਹੋਏ ਦੁਸ਼ਮਣਾਂ, ਸਾਕ ਵੀ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾਓ, ਜਿੱਤੇ ਆਵੇ ਉਸ ਪਾਰਵਨ ਲੱਗੇ ਨਾ ਤੱਤੀ। ਸਤਿਗੁਰੂ ਦੇ ਚਰਨ ਸ਼ਰਨ ਆ ਜਾਣ, ਸਭ ਕਸ਼ਟ ਨਿਵਰਤ ਹੋ ਜਾਣਗੇ। ਹੁਣ ਭਾਈ ਜਵਾਹਰ ਸਿੰਘ ਹੋਰੀ ਨਾਂ ਤੇ ਕਸ਼ਟ ਦੇਣ ਵੇਲੇ ਰਾਜਾ ਸਾਹਿਬ ਦਾ ਨਾਂ ਲਿਆ ਜੀ, ਤੇ ਨਾਂ ਨਿਵਰਤ ਕਰਨ ਵੇਲੇ ਨਾਂ ਨਹੀਂ ਲਿਆ ਭਾਈ ਰਾਜਾ ਸਾਹਿਬ ਆਉਣ, ਉਹ ਆਉਣ ਉਹਨੂੰ ਕਸ਼ਟ ਹੋਵੇਗਾ। ਨਹੀਂ, ਕਸ਼ਟ ਬੜੇ ਹੋਣਗੇ, ਮੁਸੀਬਤਾਂ ਬੜੀਆਂ ਝੱਲੋਗੇ, ਮੁਸ਼ਕਲ ਵਿਚ ਫਸ ਜਾਓਗੇ। ਇਤਿਹਾਸ ਇਹ ਕਹਿੰਦਾ ਭਾਈ ਰਾਜਾ ਸਾਹਿਬ ਨੂੰ ਸ਼ੂਗਰ ਇੰਨੀ ਵੱਧ ਗਈ ਭਾਈ ਅਨਕੰਟਰੋਲ ਹੋ ਗਿਆ, ਕੰਟਰੋਲ ਚ ਨਾ ਆਵਣ ਤੇ ਉੱਠਣਾ ਬੈਠਣਾ ਮੁਸ਼ਕਲ ਹੋ ਗਿਆ। ਇਸ ਹਾਲਤ ਚ ਭਾਈ ਸਾਹਿਬ ਨੇ ਸਰਮੁਖ ਸਿੰਘ ਸਾਹਿਬ ਜੀ ਜਾ ਕੇ ਬੇਨਤੀ ਕੀਤੀ। ਭਾਈ ਜਵਾਹਰ ਸਿੰਘ ਹੋਰੀ ਕਹਿਣ ਲੱਗੇ ਸਤਿਗੁਰੂ ਜੀ ਚਰਨ ਛਰਨ ਆ ਜਾਣ। ਜਿਸ ਵੇਲੇ ਉਹ ਆ ਗਏ ਤੇ ਇਧਰੋਂ ਬਖਸ਼ਾਂ ਦੇ ਭੰਡਾਰ ਖੁੱਲ ਗਏ ਭਾਈ ਸਾਹਿਬ ਜੀ ਵੱਲੋਂ, ਜਵਾਹਰ ਸਿੰਘ ਸਾਹਿਬ ਵੱਲੋਂ ਭੰਡਾਰ ਖੁੱਲ ਗਏ। ਆਖਣ ਲੱਗੇ ਬੱਚੜਾ ਸ਼ਰਨ ਵਿਚ ਆ ਗਿਆ, ਸਭ ਕਸ਼ਟ ਨਿਵਰਤ ਹੋ ਜਾਣ। ਯਕੀਨ ਕਰੋ ਸਾਧ ਸੰਗਤ ਜੀ, ਰਾਜਾ ਸਾਹਿਬ ਜੀ ਨਾਭ ਕਮਲ ਸਾਹਿਬ ਜਿਸਨੇ ਇਧਰੋਂ ਬਚਨ ਹੋਇਆ ਤੇ ਉਸਕੇ ਆਪ ਹੀ ਉੱਠ ਕੇ ਬਹਿ ਗਏ, ਆਪ ਉੱਠ ਕੇ ਬਹਿ ਗਏ। ਸ਼ਕਤੀ ਆ ਗਈ, ਤਾਣ ਆ ਗਿਆ, ਕੁਵਤ ਆ ਗਿਆ, ਕੂਤ ਆ ਗਈ। ਬਸ ਫਿਰ ਤੇ ਪ੍ਰੇਮ ਰਾਜਾ ਸਾਹਿਬ ਨੂੰ ਨੇੜੇ ਕਰਕੇ ਕਹਿਣ ਲੱਗੇ, ਭਾਈ ਜਵਾਹਰ ਸਿੰਘ ਸਾਹਿਬ ਬੜੀ ਮੁਸ਼ਕਲ ਏ, ਪ੍ਰੇਮ ਦੀਆਂ ਤੰਦਾਂ ਬਣੀਆਂ ਸਨ, ਕਿਸੇ ਨੇ ਵਿਚਕਾਰੋਂ ਤੋੜ ਦਿੱਤੀਆਂ ਨੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਪ੍ਰੇਮ ਦੀਆਂ ਤੰਦਾਂ ਬਣੀਆਂ ਸਨ ਪਰ ਕਿਸੇ ਨੇ ਆ ਕੇ ਵਿੱਚੋਂ ਤੋੜ ਦਿੱਤੀਆਂ ਨੇ, ਹੁਣ ਮੁੜ ਜੁੜ ਗਈਆਂ ਨੇ। ਤੁਸੀਂ ਚਰਨ ਛਰਨ ਵਿਚ ਆ ਗਏ ਹੋ ਤਾਂ ਫਿਰ ਇਤਿਹਾਸ ਇਹ ਕਹਿੰਦਾ, ਮੈਂ ਬਿਲਕੁਲ ਜਲਦੀ ਜਲਦੀ ਨਿਬੇੜ ਲਿਆ ਕਿਉਂਕਿ ਅੱਜ ਜੋ ਭੈਣ ਜੀ ਨੇ ਬੀਬੀ ਜਸਵਿੰਦਰ ਕੌਰ ਜੀ ਨੇ ਵੀ ਵਚਨ ਕਰਨੇ ਨੇ ਤੇ ਆਪ ਦੇ ਦਾਸਿਆਂ ਨੇ ਅੱਗੇ ਜਾਣਾ ਹੈ। ਤੋ ਇਸ ਲਿਹਾਜ਼ ਨਾਲ ਰਾਜਾ ਸਾਹਿਬ ਜੀ ਚੱਟ ਉੱਠ ਕੇ ਬੈਠ ਗਏ। ਹੁਣ ਵੇਖਣ ਦੀ ਇਹ ਗੱਲ ਹੈ ਕਿ ਸਾਧ ਦਾ ਬਚਨ ਅਟਲ ਰਹਿੰਦਾ ਹੈ, ਫਿਰਦਾ ਨਹੀਂ। ਜੇ ਬਚਨ ਇਹ ਕਰ ਦਿੱਤਾ ਨਾ ਵੀ ਦੁੱਖ ਤਕਲੀਫ ਮੁਸੀਬਤ ਵਿਚ ਵੜੋਗੇ, ਤੇ ਕਹਿੰਦੇ ਨੇ ਸ਼ੂਗਰ ਪੈਣ ਲਾਪੇ ਇੰਨੀ ਵੱਧ ਗਈ ਵੀ ਕੰਟਰੋਲ ਹੀ ਨਾ ਹੋਵੇ। ਹੁਣ ਜਿਹੜੇ ਡਾਇਬਟੀਜ਼ ਦੇ ਮਰੀਜ਼ ਨੇ ਜਿਨ੍ਹਾਂ ਨੂੰ ਤਕਲੀਫ ਹੈ, ਉਹਨਾਂ ਨੂੰ ਪਤਾ ਕਿਵੇਂ ਅੰਗੂਠਾ ਕੱਢ ਦਿੰਦੇ ਡਾਕਟਰ ਭਾਈ, ਹੁਣ ਕੰਟਰੋਲ ਨਹੀਂ ਹੋਣੀ। ਅੰਗੂਠਾ ਕੱਢ ਦਿੱਤਾ ਪਰ ਉਹ ਫਿਰ ਕੰਟਰੋਲ ਨਹੀਂ ਹੁੰਦੀ। ਗਿੱਟਾ ਕੱਟ ਦਿਓ ਜੀ, ਹੁਣ ਲੱਤ ਕੱਟ ਦਿਓ ਜੀ, ਹੁਣ ਇਹ ਸਾਰੀ ਲੱਤ ਕੱਟ ਦਿਓ ਜੀ, ਕਿੱਡੀ ਮੁਸੀਬਤ ਹੈ ਜੀ।

ਨਿਹਾਲ ਨਿਹਾਲ ਨਿਹਾਲ ਕਰ ਦਿੱਤਾ। ਆਖਣ ਲੱਗੇ ਭਾਈ ਸਜਵਾਰ ਸਿੰਘ ਸਾਹਿਬ ਜੀ ਕਿ ਰਾਜਾ ਸਾਹਿਬ ਤੇ ਵਰਾਂ ਦਾ ਖਜ਼ਾਨਾ ਹੈ, ਵਰ ਦੇਣ ਦਾ ਦਾਤਾ ਹੈ। ਇਸ ਲਿਹਾਜ਼ ਨਾਲ ਉਹਨਾਂ ਨੇ ਇਲਾਕੇ ਦੀ ਸੰਗਤ ਔਰ ਦੂਰੋਂ ਦਰਾਜ ਦੀ ਸੰਗਤ ਨੂੰ ਇਹਨਾਂ ਨਿਵਾਜਿਆ ਕਿ ਭਰ ਭਰ ਝੋਲੀਆਂ ਗਏ ਨੇ ਤੇ ਫਿਰ ਰਾਜਾ ਸਾਹਿਬ ਇਸ ਤੋਂ ਬਾਅਦ ਝਿੰਗੜੀ ਰਹਿਣ ਲੱਗ ਪਏ, ਉਸ ਦੇ ਕਾਮਲ ਦੇ ਕੋਲ ਰਹਿਣ ਲੱਗ ਪਏ ਔਰ ਅੱਗੇ ਸੁੱਖ ਮੇਰੇ ਨੀਤਾਂ ਵਾਲੀ ਹਾਲਤ ਬਣਾ ਲਈ ਉੱਚੋ ਕੀ ਸੀਮਾ ਅੱਗੇ ਆਪਾਂ

ਦੁਸ਼ਟ ਦਮਨ ਤੂੰ ਸੰਸਾਰ ਤੇ ਜਾ। ਕਹਿੰਦੇ ਨੇ ਮੇਰਾ ਮਨ ਨਹੀਂ ਕਰਦਾ ਤੇਰੇ ਚਰਨਾਂ ਤੋਂ, ਪਰ ਹੁਕਮ ਵੀ ਮੰਨਣਾ ਹੈ। ਪਰ ਬਾਰ ਬਾਰ ਕਹਿ ਰਹੇ ਨੇ ਮੇਰਾ ਦਿਲ ਨਹੀਂ ਕਰਦਾ, ਕਿਸੇ ਹੋਰ ਦੀ ਡਿਊਟੀ ਲਾਓ। ਪਿਆਰ ਨਾਲ ਸਤਿਕਾਰ ਨਾਲ, ਕਿਸੇ ਜ਼ੋਰ ਜ਼ਬਰਦਸਤੀ ਨਾਲ ਨਹੀਂ, ਥਾਪੜੇ ਦੇ ਕੇ, ਜਿਵੇਂ ਪਿਓ ਪੁੱਤਰ ਨੂੰ ਸਮਝਾਉਂਦੇ, ਬੱਚੇ ਨੂੰ ਆਖਦੇ ਕਿ ਮੇਰੇ ਪਾਤਸ਼ਾਹ ਜੀ ਦੇ ਕੀ ਵਾਕ ਹਨ, ਆਪ ਫਰਮਾਉਂਦੇ ਨੇ ਆਓ ਚਲੀਏ ਸ੍ਰੀ ਹੇਮਕੁੰਡ ਸਾਹਿਬ, ਜਿੱਥੇ ਮੇਰੇ ਕਲਗੀਧਰ ਪਾਤਸ਼ਾਹ ਜੀ ਪਰਮਾਤਮਾ ਨਿਰੰਕਾਰ ਨੂੰ ਜਵਾਬ ਦੇ ਰਹੇ ਤੇ ਕੀ ਆਖਦੇ।

आओ गुरु के सिखो। ओ मेरे दुष्ट दमन पिता साहिब कलगीधर पातशाह निरंकार दे चरणा नाल जुड़े हन, आपां भी थोड़ा समा मेरे पातशाह दे चरणा नाल जुड़ के इस शब्द नूं श्रवण कीजिए। मैनूं याद है कैलगरी विखे ਇਹ ਸ਼ਬਦ ਦਾਸ ਪੜ੍ਹ ਰਿਹਾ ਸੀ। ਆ ਗੋਰੇ ਸਿੱਖ ਜਿਨ੍ਹਾਂ ਤੇ ਪਾਤਸ਼ਾਹ ਦੀ ਬਹੁਤ ਮਿਹਰ ਹੈ, ਬਹੁਤ ਕਿਰਪਾ ਹੈ, ਆ ਨਵੇਂ ਸਿੱਖ ਸਜ ਰਹੇ, ਭਾਵੇਂ ਉਹਨੂੰ ਸਮਝ ਨਹੀਂ ਸੀ ਆ ਰਹੀ, ਸੁਣ ਰਿਹਾ ਸੀ ਬੀਬੀ ਸੀ। ਉਸਨੇ ਉੱਠ ਕੇ ਕਿਹਾ, ਭਾਵੇਂ ਮੈਨੂੰ ਅਰਥ ਸਮਝ ਵਿੱਚ ਨਹੀਂ ਆਏ ਪਰ ਮੇਰਾ ਮਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਗਿਆ। ਉਹਨੇ ਆਖਿਆ, ਮੈਂ ਨਿਤਨੇਮ ਨਾਲ ਇਸ ਨੂੰ ਟੇਪ ਤੇ ਸੁਣਦੀ ਹਾਂ ਔਰ ਬੜਾ ਹੀ ਮੈਂ ਜਿਵੇਂ ਇਹ ਸ਼ਬਦ ਸੁਣ ਕੇ ਹੇਮਕੁੰਡ ਸਾਹਿਬ ਤੇ ਪਹੁੰਚ ਜਾਂਦੀ ਹਾਂ। ਤੋ ਗੁਰੂ ਕੀ ਸਾਧ ਸੰਗਤ, ਆਓ ਆਪਾਂ ਵੀ ਉਸੇ ਧਿਆਨ ਨਾਲ

हम जावेंगे नानक एक ही बाहरी और दूजी नहीं जा।

मेरा प्रभु मिल जियो हर मिट्टड़ हो सदा

ਨੇਕ ਸਿੰਘਾਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇ ਗਵਾਈ, ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ, ਪੁੱਠੀਆਂ

ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ ਚਿੱਤਾ ਵੈ ਸ੍ਰੀ ਵਾਹਿਗੁਰੂ ਜੀ ਦੇ ਤੇਰਾ ਨਾਮ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਸਰਬੱਤ ਗੁਰਦੁਆਰਿਆਂ।

ਸ੍ਰੀ ਵਾਹਿਗੁਰੂ ਚਿਤਾਵੇ। ਹੇ ਅਕਾਲ ਪੁਰਖ ਦੀਨਾ ਬੰਧੂ ਸੱਚੇ ਪਾਤਸ਼ਾਹ, ਆਪ ਜੀ ਦੇ ਹਜ਼ੂਰ ਦੇ ਪਾਠ ਦੀ ਅਰਦਾਸ, ਅੱਖਰ ਵਾਧਾ ਕਾਟਾ ਭੁੱਲ ਚੁੱਕ ਮਾਫ, ਹਜ਼ੂਰ ਦੇ ਚਰਨ ਕਮਲਾਂ ਪਾਸ, ਸਿੱਖ ਪੜਦੇ ਸੁਣਦੇ ਸਰਬੱਤ ਲਾਏਵੰਦ।

ਜਗ ਰਹੀ ਸ਼ਰਮਾਂ ਦੀ ਨਾਥ ਅਨਾਥਾਂ ਬਾਣ ਤੁਰਾਂ ਦੀ ਨਾਮ ਤੇ ਆਏ ਮੇਰਾ ਮਨ ਸ਼ੀਤ।

ਮਹਿਬੂਬੇ ਗਰੀਬਾਂ ਤੱਕੇ ਗਾਹਿਬ ਸਨਮਾਨ ਅਧਿਮਾਨ ਤਾਨ ਅਧਿਤਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੰਦ ਮਿਲ ਬੈਠੀ ਗੁਰੂ ਸਾਹਿਬ ਜੀ ਆਪ ਜੀ ਸੋਧੋ ਦੀ ਚੌਂਕ ਉਪਰੰਤ ਪੰਥ ਦੀਆਂ ਦੋ ਸੌ ਪ੍ਰਸਿੱਧ ਹਸਤੀਆਂ ਦੇ ਗੁਰੂ ਆਪ ਜੀ ਨੇ ਸ਼ਬਦ ਗੁਰਪੀਰਾ ਜੀ ਦੇ ਨਾਲ ਜੋੜਿਆ ਹੈ, ਨਾਲ ਹੀ ਆਪ ਜੀ ਸੰਗੀਤ ਦੇ ਨਾਲ ਜੋੜਿਆ ਹੈ, ਭਾਈ ਸਾਹਿਬ ਜੀ ਭਾਈ ਅਮਰੀਕ ਸਿੰਘ ਜੀ ਦੇ ਜ਼ਖਮੀ ਤੇ ਸ਼ਾਮ ਜੀ ਨੇ ਆਪ ਜੀ ਨੂੰ ਬਹੁਤ ਸੁੰਦਰ ਅੰਦਾਜ਼ ਦੇ ਨਾਲ ਥੋੜੇ ਸਮੇਂ ਵਿੱਚ ਬਹੁਤ ਕੁਝ ਆਖਿਆ ਹੈ। ਦਾਸਾਂ ਪ੍ਰਤੀ ਵੀ ਬਹੁਤ ਕੁਝ ਕਹਿ ਦਿੱਤਾ, ਦਾਸ ਇਸ ਗੱਲ ਦੇ ਯੋਗ ਨਹੀਂ ਹਨ। ਹਮਰੁਲ ਕੀ ਫਿਰਤ ਕੋ ਬਾਤ ਨਾ ਪੁੱਛਤਾ, ਦਾਸਾਂ ਨੂੰ ਹੁਕਮ ਹੋਇਆ ਕਿ ਜ਼ਿਆਦਾ ਤੋਂ ਜ਼ਿਆਦਾ ਦਸਮ ਪਾਤਸ਼ਾਹ ਜੀ ਦੀ ਬਾਣੀ ਦਾ ਗਾਇਨ ਕੀਤਾ ਜਾਵੇ। ਦਾਸ ਪਹਿਲਾ ਸ਼ਬਦ ਮੇਲ ਕਰੋ ਤਿੰਨ ਤੇਮ ਹੋ ਜਾਏ, ਗਰੀਬ ਨਵਾਜ ਨ ਦੂ ਸੁਰਤੋਸੋ, ਪੂਲ ਸਿਮੋ ਅਮਰੀ ਪ੍ਰਭਾਪਨ ਪੂਲਨ ਹਾਰ ਕਾਂ ਕੋ ਮੋਸੋ, ਦਸਮਤ ਦੀ ਬੰਦਿਸ਼ ਹੈ ਜੀ, ਜੋ ਬੁਲਾਵੇ ਤੋ ਬੋਲੋ ਸਵਾਮੀ, ਆਪ ਜੀ ਅਜਾਸ਼ਤ ਬਖਸ਼ੋ ਜੀ, ਫਤਿਹ ਦਾ ਜਵਾਬ ਆਪ ਜੀ ਮਕੂਲ ਫਤਿਹ ਵਿੱਚ ਬਖਸ਼ੋ, ਸੇਵ ਜਤਨ ਅਜਾਸ਼ਤ ਬਖਸ਼ੋ, ਵਾਹਿਗੁਰੂ ਜੀ ਕਾ

ਅੱਛਾ ਜੀ ਜਲਦੀ ਜਲਦੀ ਦੇ ਵਿੱਚ ਇਹ ਸ਼ਬਦ ਗਾਇਨ ਕਰਨਾ ਸੀ ਮੇਲ ਗੁਰੂ ਤਿੰਨ ਤਿੰਨ ਮੁਹ ਜਾਏ ਜਿਹੜੀ ਜ਼ਬਾਨ ਵਿੱਚ ਆਵੇ ਉਸ ਤਰ੍ਹਾਂ ਗਾ ਲਿਆ ਦੂਸਰਾ ਸ਼ਬਦ ਹੈ ਜੀ ਪ੍ਰਾਨ ਕੇ ਬਚਈਆ

Le parte y a buscar a un océano, lo dijo Lucas.

करें

ਸੋਚਣ ਲੱਗ ਮਾਰੀਆਂ ਲਾਏ ਬੈਠੇ ਤੇ ਪਸਾਰਿਆ ਕੀਰਤਨ ਕਹਾਉਂਦਿਆਂ ਪੁੱਜਣ ਨਹੀਂ ਆ ਰਿਹਾ ਕੱਟ ਨਾ ਸਾਰੇ ਇੱਕ ਮਹਿਲ ਸਮਝ ਸਾਰਿਆ ਜਾਣੇ ਆਈ

ਦੇਵੀ ਰਾਗ ਦੂਜੇ ਪੈਰ ਦਾ ਰਾਗ ਹੈ ਬਿਲਾਵਲ ਠਾਠ ਦਾ ਸਰਵਨ ਕਰੋ ਚਰਨ ਕਮਲ ਸੰਗ ਲਾਗੀ ਡੋਰੀ ਸੁਖ ਸਾਗਰ ਕਰ ਬਰੰਗਤ ਮੋਰੀ ਸਰਵਨ ਕਰੋ ਛੋਟੇ ਤਿੰਨ ਕਾਲ ਦੇ ਵਿੱਚ ਇਹ ਪਾਵਨ ਸ਼ਬਦ ਨਟ ਰਾਗ ਦੇ ਵਿੱਚ।

ਤਿਲਮ ਕਾਫਲੇ ਦੇ ਵਿੱਚ ਇਹ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਚੇਤ ਨਾ ਹੈ ਤੋ ਚੇਤ ਲੈ ਨਿਸ ਦਿਲ ਮੇ ਪ੍ਰਾਨ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਸ਼ਬਦ ਨੂੰ ਦੋ ਰਾਗ ਵਿੱਚ ਗਾਇਆ, ਤਿਲੰਕ ਤੇ ਕਾਫੀ, ਦੋ ਰਾਗ ਨੂੰ ਮਿਕਸ ਕਰਨਾ ਹੈ।

ਸਰਬੱਤ ਸੰਗਤ ਨੇ ਸ਼ਾਮ ਦੇ ਕੀਰਤਨ ਚ ਹਾਜ਼ਰੀਆਂ ਭਰ ਕੇ ਬੜੇ ਅਦਬ ਦੇ ਨਾਲ, ਸਤਿਕਾਰ ਦੇ ਨਾਲ, ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ ਗੁਰੂ ਕੇ ਕੀਰਤਨ ਚ ਹਾਜ਼ਰੀ ਭਰੀ ਹੈ। ਤੇ ਇਹ ਜੋ ਰਾਗ ਹੈ ਔੜਵ ਜਾਤੀ ਦਾ ਰਾਗ ਸੀ ਪਿੰਨ ਛੜਜ, ਤੇ ਪੰਜ ਸਵਰ ਦਾ ਰਾਗ, ਪੰਜ ਸਵਰ ਦੇ ਰਾਗ ਮੁਸ਼ਕਲ ਹੁੰਦੇ ਨੇ ਗਾਇਨ ਵਿੱਚ। ਇਹ ਆਪ ਜੀ ਨੇ ਰਾਗ ਸਰਵਣ ਕੀਤਾ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਆਰਾ ਜੋ ਸੰਗੀਤ ਨੂੰ ਜਾਣਨ ਵਾਲੇ ਸਰੋਤੇ ਨੇ, ਸੰਗੀਤ ਦੇ ਰਾਗ ਨੂੰ ਸਮਝਣ ਵਾਲੇ ਉਹ ਬੈਠੇ ਹਨ, ਜਿਸ ਤਰ੍ਹਾਂ ਕਵੀਰ ਸੁਖਜਿੰਦਰ ਸਿੰਘ ਜੀ, ਹਰਜਿੰਦਰ ਸਿੰਘ ਜੀ, ਉਹਨਾਂ ਨੇ ਅੰਮ੍ਰਿਤ ਵੇਲੇ ਵੀ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਰਿਕਾਰਡ ਕੀਤੇ ਸਨ ਸੀਡੀ ਵਿੱਚ। ਤੋ ਇਹ ਸਤਿਗੁਰੂ ਪਾਤਸ਼ਾਹ ਜੀ ਦੀ ਜੋ ਕੀਰਤਨ ਦੀ ਦਾਤ ਹੈ, ਇਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਗੁਰੂ ਸਾਹਿਬਾਂ ਨੇ ਆਪ ਕੀਰਤਨ ਕਰਕੇ ਤੇ ਸਾਨੂੰ ਜਾਚ ਦੱਸੀ ਹੈ, ਢੰਗ ਦੱਸਿਆ, ਤਰੀਕਾ ਦੱਸਿਆ ਹੈ ਕਿ ਕਿਸ ਤਰ੍ਹਾਂ ਕੀਰਤਨ ਕਰਨਾ ਹੈ। ਤੋ ਉਹ ਜੋ ਪੁਰਾਤਨ ਮਰਜ਼ਾਦਾ ਹੈ, ਪੁਰਾਤਨ ਰੀਤ ਰਤਨਾਵਲੀ ਹੈ, ਜੋ ਪਰੰਪਰਾ ਹੈ ਸਤਿਗੁਰੂ ਪਾਤਸ਼ਾਹ ਜੀ, ਉਹ ਇਹੀ ਹੈ ਕਿ ਸਭ ਤੋਂ ਪਹਿਲਾਂ ਜੋ ਹੈ ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਆਰਾ ਜੋ ਰਾਗ ਹਨ, ਜੋ ਸਤਿਗੁਰੂ ਪਾਤਸ਼ਾਹ ਜੀ ਨੇ ਉਚਾਰਨ ਕੀਤੇ ਹਨ। ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ 31 ਰਾਗ ਮੁੱਖ ਬਖਸ਼ਿਸ਼ ਕੀਤੇ ਹਨ। ਸ੍ਰੀ ਰਾਗ ਤੋਂ ਸਤਿਗੁਰੂ ਪਾਤਸ਼ਾਹ ਜੀ ਨੇ ਰਾਗਾਂ ਦੀ ਤਰਤੀਬ ਰੱਖੀ ਹੈ। ਸ੍ਰੀ ਰਾਗ ਮਾਝ ਗੌੜੀ ਆਸਾ ਸੰਗ ਭਈ ਬੌਰੀ ਗੁਜਰੀ ਗੰਧਾਰੀ ਤੇ ਬਿਹਾਗੜਾ ਸੁਹਾਇਓ ਹੈ। ਵਡਹੰਸ ਸੁਰ ਧਨਾਸਰੀ ਏ ਜੈਤਸਰੀ ਟੋਡੀ ਤੇ ਬੈਰਾੜੀ ਤਲੰਗ ਸੂਹੀ ਸਾਇਓ ਹੈ। ਬਿਲਾਵਲ ਗਾਉਂਡ ਰਾਮਕਲੀ ਨਟ ਅਤੇ ਮਾਲੀ ਗੌੜਾ ਮਾਰੂ ਤੇ ਤੁਖਾਰੀ ਕੈਦਾਰਾ ਪੈਰੋਂ ਪਾਇਓ ਹੈ। ਬਸੰਤ ਸਾਰੰਗ ਮਲਾਰ ਕਾਂਧੜਾ ਕਲਿਆਣ ਪ੍ਰਭਾਤੀ ਤੇ ਬੇਭਾਸ ਜਾਜਾਵੰਤੀ ਗੁਣ ਗਾਇਓ ਹੈ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਰਾਗ ਬਖਸ਼ਿਸ਼ ਕੀਤੇ ਹਨ ਤੇ ਇਹ ਰਾਗ ਪਾਤਸ਼ਾਹ ਜੀ ਨੇ ਆਪ ਗਾਇਨ ਕਰਕੇ ਫਿਰ ਸਾਨੂੰ ਢੰਗ ਦੱਸਿਆ ਕਿ ਇਸ ਤਰ੍ਹਾਂ ਗਾਉਣੇ ਹਨ। ਤੋ ਆਓ ਇੱਕ ਰੀਤ ਜੋ ਹੈ ਉਹ ਬਿਹਾਗੜਾ ਰਾਗ ਦੀ ਬੜੇ ਪਿਆਰ ਨਾਲ ਸਰਵਣ ਕਰੋ।

ਉਹ ਨਿਰਗੁਣ ਸਰੂਪ ਅਕਾਲ ਪੁਰਖ ਵਾਹਿਗੁਰੂ ਕਹਿੰਦੇ ਗੁਣਾਂ ਦੇ ਵਸ ਹੁੰਦਾ ਹੈ, ਸਿਰਫ ਗੁਣਾਂ ਦੇ ਵਸ ਹੁੰਦਾ ਹੈ। ਔਰ ਤੇਰੇ ਗੁਣ ਗਲ ਚੁੱਕੇ ਹਨ, ਦੱਸ ਤੇਰਾ ਕੰਮ ਕਿਵੇਂ ਬਣੇ। ਗੁਣ ਗਲ ਚੁੱਕੇ ਹਨ ਜਿਹੜੇ ਗੁਣਾਂ ਦੇ ਉਸਨੇ ਵਸ ਆਉਣਾ ਹੈ, ਤੇ ਤੂੰ ਹੋਰ ਹੀ ਸ਼ਿੰਗਾਰ ਕਰੀ ਫਿਰਦੀ ਹੈ ਜਿਸ ਨੂੰ ਉਸਨੇ ਦੇਖਣਾ ਤੱਕ ਵੀ ਨਹੀਂ। ਉਸਨੂੰ ਸ਼ਿੰਗਾਰ ਕਿਹੜਾ ਪਸੰਦ ਹੈ? ਕਹਿੰਦੇ ਉਸਨੂੰ ਗੁਣਾਂ ਦਾ ਸ਼ਿੰਗਾਰ ਪਸੰਦ ਹੈ, ਉਹ ਗੁਣਾਂ ਦੇ ਵਸ ਆਉਂਦਾ ਹੈ, ਗੁਣਾਂ ਦੇ ਵਸ ਆਉਂਦਾ ਹੈ। ਮਹਾਰਾਜ ਜੀ ਬਾਣੀ ਚ ਆਖਦੇ ਹਨ, ਕਹਿੰਦੇ ਹਨ

0: ਤੇਰੇ ਨੇ ਤਾਂ ਮਿਲਣਾ ਹੈ ਜੇ ਗੁਣ ਹੋਣ, ਉਹ ਤੇਰੇ ਗਲ ਚੁੱਕੇ ਹਨ। ਇਹ ਸਰੀਰਾ ਮੇਰੇ ਇਸ ਜਗ ਮੈਂ ਕਿ ਕਿਆ ਤੁਦ ਕਰਮ ਕਮਾਇ, ਤੂੰ ਕੁਛ ਵੀ ਨੀ ਕਮਾਇਆ, ਉਸ ਵਾਹਿਗੁਰੂ ਨਾਲੋਂ ਦੂਰ ਹੋ ਕੇ ਹਰ ਬਿਸਤਰ ਤੇਰੇ ਗੁਣ ਗਲਿਆ, ਸਰੀਰ ਨੂੰ ਤੂੰ ਸਮਝਿਆ ਹੀ ਨਹੀਂ, ਇਸ ਦੇ ਵਿੱਚ ਉਹ ਗੁਣ ਹੀ ਨਹੀਂ ਹਨ ਮੰਦਰ ਵਾਲੇ, ਇਸ ਦੇ ਵਿੱਚ ਉਹ ਗੁਣ ਹੀ ਨਹੀਂ ਹਨ ਦੁਰਲਭਤਾ ਵਾਲੇ, ਇਸ ਦੇ ਵਿੱਚ ਉਹ ਗੁਣ ਹੀ ਨਹੀਂ ਹਨ ਸਭ ਤੋਂ ਉੱਤਮ ਅਤੇ ਸ੍ਰੇਸ਼ਟ ਹੋਣ ਵਾਲੇ, ਇਸ ਦੇ ਵਿੱਚ ਗੁਣ ਹੀ ਨਹੀਂ ਹਨ ਕਿ ਇਸ ਨੂੰ ਸਰੋਵਰ ਆਖਿਆ ਜਾਏ, ਸਾਰੇ ਗੁਣ ਤਾਂ ਗਾਲ ਲਏ ਹਨ ਲੋਭ ਨਾਲ, ਲਾਲਚ ਨਾਲ, ਹੰਕਾਰ ਨਾਲ, ਕ੍ਰੋਧ ਨਾਲ, ਕਾਮ ਨਾਲ, ਆਦਿ ਚੀਜ਼ਾਂ ਦੇ ਨਾਲ ਤੈਂ ਸਾਰੇ ਗੁਣ ਗਾਲ ਲਏ ਹਨ। ਕਾਮ ਕ੍ਰੋਧ ਕਾਇਆ ਕੋ ਗਾਲੇ ਜੋ ਕੰਚਨ ਸੁਹਾਗਾ ਟਹਲੇ, ਸਾਰੇ ਗੁਣ ਤੈਂ ਗਾਲ ਲਏ ਹਨ ਤੇ ਗੁਣਾਂ ਤੋਂ ਬਿਨਾਂ ਤੋਂ ਉਹ ਫਿਰ ਮਿਲਦਾ ਹੀ ਨਹੀਂ ਹੈ। ਕਹਿੰਦੇ ਹਨ
1: ਜੇ ਗੁਣ ਹੋਵਨ ਤਾਂ ਫਿਰ ਮਿਲੇ,
0: ਆਪਣੇ ਦਿਲ ਦੀ ਤਖਤੀ ਉੱਤੇ ਇਸ ਨੂੰ ਨੋਟ ਕਰ ਲਓ, ਹਿਰਦੇ ਉੱਤੇ ਇਸ ਨੂੰ ਉੱਕਰ ਲਓ, ਇਸ ਨੂੰ ਲਿਖ ਲਓ ਕਿ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਜੋ ਹੈ, ਅਕਾਲ ਪੁਰਖ ਵਾਹਿਗੁਰੂ ਦੀ ਜੋ ਪ੍ਰਾਪਤੀ ਹੈ ਉਹ ਗੁਣਾਂ ਦੇ ਉੱਤੇ ਆਧਾਰਿਤ, ਔਰ ਉਹ ਗੁਣ ਜਿਨ੍ਹਾਂ ਦੀ ਕੋਈ ਕੀਮਤ ਨਹੀਂ ਹੈ, ਉਹ ਬਾਜ਼ਾਰ ਵਿਕਦੇ ਨਹੀਂ ਹਨ, ਤੁਸੀਂ ਖਰੀਦ ਨਹੀਂ ਸਕਦੇ, ਅਮੁੱਲ ਗੁਣ ਹਨ। ਅਤੇ ਅਮੁੱਲ ਗੁਣਾਂ ਦਾ ਤੂੰ ਵਪਾਰ ਨਹੀਂ ਕੀਤਾ, ਅਵਗੁਣਾਂ ਦਾ ਤੂੰ ਵਪਾਰ ਕਰਦੀ ਰਹੀ ਹੈ, ਅਵਗੁਣ ਤੂੰ ਸਿੱਖਦੀ ਰਹੀ ਹੈ, ਲੇਕਿਨ ਉਹ ਤੇ ਅਮੁੱਲ ਗੁਣ ਹਨ। ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀਏ, ਅਮੁੱਲ ਭੰਡਾਰ। ਕਹਿੰਦੇ ਹਨ

0: ਇਹ ਜਿਹੜੀ ਜੀਵ ਇਸਤਰੀ ਹੈ ਇਹ ਤੇ ਅਵਗੁਣਾਂ ਦੇ ਨਾਲ ਭਰੀ ਪਈ ਹੈ ਤੇ ਮੁੰਦੇ ਤੇਰਾ ਬਾਕੀ ਦੁਨੀਆਦਾਰੀ ਦਾ ਕੀਤਾ ਹੋਇਆ ਸ਼ਿੰਗਾਰ ਇਹ ਕਿਸ ਅਰਥ ਹੈ ਜਦ ਤੇਰੇ ਸਾਰੇ ਗੁਣ ਹੀ ਗਲ ਗਏ ਹਨ ਅਤੇ ਉਹ ਗੁਣਾਂ ਦੇ ਵਸ ਆਉਂਦਾ ਹੈ ਸਿਰਫ ਗੁਣਾਂ ਦੇ ਵਸ ਆਉਂਦਾ ਹੈ ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਕੀ ਹੈ ਗੁਣ ਹੀ ਗੁਣ ਹੈ ਗੁਣ ਹੀ ਗੁਣ ਹੈ ਅਤੇ ਗੁਣਾਂ ਦੀ ਹੀ ਸਿਫਤ ਕੀਤੀ ਜਾਂਦੀ ਹੈ ਉਸਦੀ ਸਿਫਤ ਦਾ ਕੋਈ ਅੰਤ ਨਹੀਂ ਕਿਉਂਕਿ ਉਸਦੇ ਗੁਣਾਂ ਦਾ ਕੋਈ ਅੰਤ ਨਹੀਂ ਤੇ ਜੇ ਤੇਰੇ ਅੰਦਰ ਗੁਣ ਹੀ ਨਹੀਂ ਹਨ ਤੇ ਤੇਰੀ ਤੇ ਉਸਦੀ ਸਾਂਝ ਕਿਵੇਂ ਪੈ ਸਕਦੀ ਹੈ ਕਹਿੰਦੇ ਹਨ ਅਗਰ ਤੂੰ ਇਹ ਸਮਝ ਲਵੇਂ ਕਿ ਤੇਰੇ ਆਪਣੇ ਜੀਵਨ ਦੇ ਅੰਦਰ ਗੁਣ ਗਲ ਚੁੱਕੇ ਹਨ ਅਗਰ ਤੂੰ ਇਸ ਗੱਲ ਨੂੰ ਮੰਨ ਲੈ ਜਾਣ ਲੈ ਕਿ ਤੇਰੇ ਆਪਣੇ ਜੀਵਨ ਦੇ ਅੰਦਰਲੇ ਗੁਣ ਜਿਹੜੇ ਹਨ ਉਹ ਗਲ ਚੁੱਕੇ ਹਨ ਉਹਨਾਂ ਗੁਣਾਂ ਨੂੰ ਵਾਪਸ ਲਿਆ ਉਹਨਾਂ ਗੁਣਾਂ ਨੂੰ ਵਾਪਸ ਲਿਆ ਗੁਣਾਂ ਨੂੰ ਵਾਪਸ ਲਿਆਏਗੀ ਤੇ ਅਕਾਲ ਪੁਰਖ ਵਾਹਿਗੁਰੂ ਦਾ ਮਿਲਨ ਹੋਣਾ ਹੈ ਗੁਣਾਂ ਨੂੰ ਵਾਪਸ ਕਿਵੇਂ ਲਿਆਉਣਾ ਹੈ ਕਿਵੇਂ ਗੁਣ ਵਾਪਸ ਆਉਣ ਇਹ ਹੁਣ ਸਵਾਲ ਅਸੀਂ ਗੁਣ ਕਿਵੇਂ ਆਪਣੇ ਅੰਦਰ ਵਾਪਸ ਲੈ ਕੇ ਆਈਏ ਕਿਉਂਕਿ ਨਿਰਗੁਣ ਰਾਮ ਗੁਣੇ ਵਸ ਹੋਏ ਅੱਜ ਦੇ ਇਸ ਕੀਰਤਨ ਦੀ ਇੱਕ ਇੱਕ ਪੰਕਤੀ ਜਿਹੜੀ ਉਹ ਜਿਸ ਸੀਕੁਐਂਸ ਦੇ ਵਿੱਚ ਹੈ ਜਿਸ ਆਰਡਰ ਦੇ ਵਿੱਚ ਹੈ ਉਹ ਬਹੁਤ ਜ਼ਰੂਰੀ ਨੋਟ ਕਰਨ ਵਾਲੀ ਹੈ ਕਿਉਂਕਿ ਉਹ ਸਟੈਪ ਬਾਈ ਸਟੈਪ ਇਹ ਦੱਸਦੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਕਿਵੇਂ ਮਿਲਣਾ ਹੈ ਨੰਬਰ ਇੱਕ ਸਾਡੇ ਹਰ ਬਿਸਰਤ ਤੇਰੇ ਗੁਣ ਗਲਿਆ ਸਾਡੀ ਕੰਡੀਸ਼ਨ ਇਹ ਹੈ ਸਾਡੀ ਸਿਚੁਏਸ਼ਨ ਇਹ ਹੈ ਕਿ ਸਾਡੇ ਸਾਰੇ ਗੁਣ ਗਲ ਚੁੱਕੇ ਇਸੇ ਕਰਕੇ ਕਾਇਆ ਨੂੰ ਤਿਰਕਾਰ ਆਖਿਆ ਇਸੇ ਕਰਕੇ ਕਾਇਆ ਨੂੰ ਡਰਾਉਣੀ ਆਖਿਆ ਇਸੇ ਕਰਕੇ ਕਾਇਆ ਨੂੰ ਨਾਪਾਕ ਆਖਿਆ ਇਸੇ ਕਰਕੇ ਕਾਇਆ ਨੂੰ ਨਿਸ਼ਫਲ ਆਖਿਆ ਇਸੇ ਕਰਕੇ ਪਸ਼ੂ ਪ੍ਰੇਤ ਮੁਗਤ ਤੇ ਬੁਰੀ ਆਖਿਆ ਕਿਉਂਕਿ ਇਸ ਦੇ ਵਿੱਚ ਉਹ ਗੁਣ ਹੀ ਨਹੀਂ ਹਨ ਗੁਣ ਗਲ ਚੁੱਕੇ ਹਨ ਲੈਟ ਅਸ ਆਲ ਐਗਰੀ ਵਿਦ ਦਿਸ ਨੰਬਰ ਇੱਕ ਦੂਸਰੀ ਗੱਲ ਮਹਾਰਾਜ ਜੀ ਬਾਣੀ ਚ ਇਹ ਸਮਝਾਉਂਦੇ ਹਨ ਕਿ ਉਹ ਅਕਾਲ ਪੁਰਖ ਵਾਹਿਗੁਰੂ ਗੁਣਾਂ ਦੇ ਹੀ ਵਸ ਆਉਂਦਾ ਹੈ ਨਿਰਗੁਣ ਰਾਮ ਗੁਣ ਹੈ ਵਸ ਹੋਏ ਸਾਰੇ ਬੋਲੋ ਇਸ ਪੰਕਤੀ ਨੂੰ ਦਾਸ ਤੋਂ ਬਾਅਦ ਪਹਿਲਾਂ ਦਾਸ ਬੋਲੇਗਾ ਫਿਰ ਆਪ ਜੀ ਨੇ ਬੋਲਣਾ ਦੋ ਤਿੰਨ ਦਫਾ ਤਾਂ ਕਿ ਇਹ ਗੱਲ ਪੱਕੇ ਤੌਰ ਤੇ ਮਨ ਚ ਉਤਰ ਜਾਏ ਨਿਰਗੁਣ ਰਾਮ ਗੁਣੇ ਵਸ ਹੋਏ ਸਾਰੇ ਬੋਲੋ ਨਿਰਗੁਣ ਰਾਮ ਗੁਣੇ ਹੈ ਵਸ ਹੋਏ ਨਿਰਗੁਣ ਰਾਮ ਗੁਣ ਹੈ ਵਸ ਹੋਏ ਬਸ ਆਹ ਗੱਲ ਯਾਦ ਰੱਖਣੀ ਹੈ ਹਮੇਸ਼ਾ ਕਿ ਉਹ ਨਿਰੰਕਾਰ ਸਰੂਪ ਅਕਾਲ ਪੁਰਖ ਵਾਹਿਗੁਰੂ ਗੁਣਾਂ ਦੇ ਵਸ ਹੁੰਦਾ ਹੈ ਗੁਣਾਂ ਦੇ ਵਸ ਹੁੰਦਾ ਹੈ ਉਸਨੂੰ ਗੁਣ ਅੱਛੇ ਲੱਗਦੇ ਹਨ ਗੁਣਾਂ ਦੇ ਨਾਲ ਆਪਣੇ ਆਪ ਨੂੰ ਸ਼ਿੰਗਾਰ ਲੈ ਬਾਣੀ ਦੀ ਇੱਕ ਪੰਕਤੀ ਸੁਣੋ ਕਹਿੰਦੇ ਹਨ
1: ਸੁਹਾਗਣੀ ਸ਼ਿੰਗਾਰ ਬਣਾਇਆ
0: ਜਿਹੜੀਆਂ ਉਸਦੀਆਂ ਸੁਹਾਗਣਾਂ ਬਣ ਚੁੱਕੀਆਂ ਹਨ ਜਿਨ੍ਹਾਂ ਨੇ ਉਸਨੂੰ ਪਾਲਿਆ ਹੈ ਉਸ ਪਤੀ ਦੀਆਂ ਵਾਹਿਗੁਰੂ ਪਤੀ ਦੀਆਂ ਜਿਹੜੀਆਂ ਸੁਹਾਗਣਾਂ ਬਣ ਚੁੱਕੀਆਂ ਹਨ ਉਹਨਾਂ ਨੇ ਕਿਵੇਂ ਪਾਇਆ ਉਹਨਾਂ ਨੇ ਆਪਣੇ ਆਪ ਨੂੰ ਖੂਬ ਸਜਾਇਆ ਉਹਨਾਂ ਨੇ ਆਪਣੇ ਆਪ ਨੂੰ ਖੂਬ ਸ਼ਿੰਗਾਰਿਆ ਲੇਕਿਨ ਸ਼ਿੰਗਾਰਿਆ ਕਿਵੇਂ

ਉਹਨਾਂ ਨੇ ਗੁਣਾਂ ਦਾ ਗਲ ਦੇ ਵਿੱਚ ਹਾਰ ਪਹਿਨ ਲਿਆ। ਅਸੀਂ ਹੁਣ ਬਹੁਤ ਕੀਮਤੀ ਤੋਂ ਕੀਮਤੀ ਹੀਰਿਆਂ ਦਾ ਹਾਰ ਪਹਿਨ ਸਕਦੇ ਹਾਂ, ਲੇਕਿਨ ਉਸ ਹਾਰ ਦਾ, ਉਸ ਸ਼ਿੰਗਾਰ ਦਾ ਅਕਾਲ ਪੁਰਖ ਵਾਹਿਗੁਰੂ ਨੂੰ ਕੋਈ ਮਤਲਬ ਨਹੀਂ। ਉਹ ਹੋਰ ਹਾਰ ਚਾਹੁੰਦਾ, ਹਾਰ ਪਹਿਨੋ, ਹਾਰ ਪਹਿਨੋ, ਲੇਕਿਨ ਕਿਹੜਾ? ਸੁਹਾਗਣੀ ਸ਼ਿੰਗਾਰ ਬਣਾਇਆ ਗੁਣ ਕਾ ਗਲ ਹਾਰ। ਇੱਕ ਇੱਕ ਪੰਕਤੀ ਆਜਾਬ ਜੀ ਦੇ ਨੋਟ ਕਰਨ ਵਾਲੀ ਹੈ। ਸੁਹਾਗਣੀ ਸ਼ਿੰਗਾਰ ਬਣਾਇਆ ਗੁਣ ਕਾ ਗਲ ਹਾਰ, ਗੁਣਾਂ ਦਾ ਗਲ ਦੇ ਵਿੱਚ ਹਾਰ ਪਾ ਲਿਆ। ਉਹਨਾਂ ਦੇ ਗਲੇ ਦੇ ਵਿੱਚ ਗੁਣ ਹੀ ਗੁਣ ਪਹਿਨੇ ਹੋਏ ਦਿਸਦੇ ਹਨ ਤੇ ਉਹਨਾਂ ਨੇ ਆਪਣੇ ਆਪ ਨੂੰ ਸ਼ਿੰਗਾਰ ਲਿਆ। ਅਤੇ ਜਦੋਂ ਸ਼ਿੰਗਾਰ ਲਿਆ, ਉਹ ਅਕਾਲ ਪੁਰਖ ਵਾਹਿਗੁਰੂ ਗੁਣਾਂ ਦੇ ਵਸ ਦੇ ਵਿੱਚ ਆ ਜਾਂਦਾ ਹੈ। ਨਿਰਗੁਣ ਰਾਮ ਗੁਣੇ ਵਸ ਹੋਏ ਤੇ ਕਹਿੰਦੇ ਹਨ

ਇਹ ਹੈ, ਗੁਰੂ ਬਾਬੇ ਦੀ ਕਿਰਪਾ ਹੈ ਕਿ ਜੋ ਵੀ ਲਫ਼ਜ਼ ਆਖਣਾ ਹੈ ਉਹ ਗੁਰਬਾਣੀ ਚੋਂ ਆਖਣਾ, ਬਾਣੀ ਚੋਂ ਬਾਹਰ ਕੁਛ ਨਹੀਂ। ਮਹਾਰਾਜ ਜੀ ਆਖਦੇ ਹਨ, ਨਾਮ ਵੀ ਜੇ ਗੁਣ ਨਹੀਂ ਹਨ ਤਾਂ ਮਿਲਣਾ ਨਹੀਂ ਹੈ। ਬਾਣੀ ਦੀ ਪੰਕਤੀ ਇਸ ਤਰ੍ਹਾਂ ਹੈ, ਕਹਿੰਦੇ ਹਨ, ਗੁਣ ਤੇ ਨਾਮ ਪ੍ਰਾਪਤ ਹੋਏ, ਗੁਣਾਂ ਤੋਂ ਹੀ ਨਾਮ ਦੀ ਪ੍ਰਾਪਤੀ ਹੋਣੀ। ਜੇ ਨਾਮ ਦੇ ਯੋਗ ਹੀ ਨਹੀਂ ਹੋ, ਜੋ ਗੁਣ ਹੀ ਨਹੀਂ ਹਨ ਜੋ ਨਾਮ ਨੂੰ ਸੰਭਾਲ ਸਕਣ, ਨਾਮ ਨੂੰ ਸਮਝ ਸਕਣ, ਜੋ ਗੁਣ ਹੀ ਨਹੀਂ ਹਨ ਤੇ ਨਾਮ ਵੀ ਨਹੀਂ ਪ੍ਰਾਪਤ ਹੋ ਸਕਦਾ। ਔਰ ਨਾਲ ਹੀ ਇੱਕ ਹੋਰ ਇੰਟਰਸਟਿੰਗ ਗੱਲ ਆਖੀ ਹੈ ਕਿ ਨਾਮ ਪ੍ਰਾਪਤ ਕਰਨ ਦੇ ਵਾਸਤੇ ਗੁਣ ਚਾਹੀਦੇ ਹਨ, ਨਾਲ ਹੀ ਆਖਿਆ ਹੈ ਕਿ ਨਾਮ ਪ੍ਰਾਪਤ ਕਰਨ ਦੇ ਵਾਸਤੇ ਆਪਣੇ ਆਪ ਨੂੰ ਮਾਰਨਾ ਪੈਂਦਾ ਹੈ। ਆਪ ਮਾਰੇ ਤਾਂ ਪਾਏ ਨਾਉ, ਦੋ ਗੱਲਾਂ ਮਹਾਰਾਜ ਨੇ ਆਖੀ, ਆਪ ਮਾਰੇ ਤਾਂ ਪਾਏ ਨਾਉ। ਇੱਕ ਨਾਮ ਪ੍ਰਾਪਤ ਇਸ ਤਰ੍ਹਾਂ ਹੁੰਦਾ ਹੈ ਕਿ ਆਪਣੇ ਆਪ ਨੂੰ ਮਾਰ ਲੈ। ਆਪਣੇ ਆਪ ਨੂੰ ਮਾਰਨ ਦਾ ਮਤਲਬ ਆਪਣੀਆਂ ਤਮਾਮ ਅਵਗੁਣਾਂ ਵਾਲੀਆਂ ਆਦਤਾਂ, ਤਮਾਮ ਅਵਗੁਣਾਂ ਨੂੰ ਮਾਰ ਲੈ। ਆਪਣੇ ਆਪ ਨੂੰ ਮਾਰਨ ਦਾ ਭਾਵ ਇਹ ਹੈ, ਆਪਣੀ ਉਸ ਹਉਮੈ ਨੂੰ ਮਾਰ ਲੈ, ਉਸ ਜ਼ਿੱਦ ਨੂੰ ਮਾਰ ਲੈ, ਉਸ ਹੱਠ ਨੂੰ ਮਾਰ ਲੈ, ਉਸ ਕਠੋਰਤਾਈ ਨੂੰ ਮਾਰ ਲੈ, ਉਸ ਕ੍ਰੋਧ ਨੂੰ ਮਾਰ ਲੈ, ਜਿਸ ਨੂੰ ਮਾਰਨ ਤੋਂ ਬਾਅਦ ਨਾਮ ਨੇ ਪ੍ਰਾਪਤ ਹੋਣਾ ਹੈ। ਅਤੇ ਕਹਿੰਦੇ ਹਨ, ਸਭ ਤੋਂ ਵੱਡਾ ਗੁਣ ਹੀ ਇਹ ਹੈ, ਗੁਣਾਂ ਦੇ ਵਿੱਚੋਂ ਸਭ ਤੋਂ ਵੱਡਾ ਗੁਣ ਇਹ ਹੈ ਕਿ ਆਪਣੀ ਹਉਮੈ ਨੂੰ ਮਾਰ ਲੈ, ਅਤੇ ਉਹ ਗੁਣ ਜਦੋਂ ਤੁਹਾਡੇ ਪਾਸ ਹੈ ਤਾਂ ਤੁਹਾਨੂੰ ਨਾਮ ਦੀ ਦਾਤ ਪ੍ਰਾਪਤ ਹੋਏਗੀ। ਭੋਲਿਆ ਹਉਮੈ ਸੁਰਤ ਵਿਸਾਰ, ਕਹਿੰਦੇ ਇਹ ਭੋਲੇ ਇਨਸਾਨ ਹਉਮੈ ਵਾਲੀ ਸੁਰਤੀ ਨੂੰ ਵਿਸਾਰ ਦੇ, ਹਉਮੈ ਮਾਰ, ਵਿਚਾਰ ਮਨ, ਆਪਣੇ ਮਨ ਚ ਵਿਚਾਰ, ਹਉਮੈ ਨੂੰ ਮਾਰ, ਗੁਣ ਵਿੱਚ ਗੁਣ ਲੈ ਸਾਰ। ਕਹਿੰਦੇ ਗੁਣਾਂ ਵਿੱਚੋਂ ਗੁਣ, ਸਾਰੇ ਗੁਣਾਂ ਵਿੱਚੋਂ ਜੋ ਸਭ ਤੋਂ ਵੱਡਾ ਗੁਣ ਹੈ ਉਹ ਕਹਿੰਦੇ ਹਉਮੈ ਨੂੰ ਮਾਰਨ ਦੇ ਵਿੱਚ ਹੈ। ਕਹਿੰਦੇ ਉਸ ਗੁਣ ਦੀ ਖਬਰ ਲੈ, ਉਸ ਗੁਣ ਦੀ ਸਾਰ ਲੈ। ਕਹਿੰਦੇ ਗੁਣਾਂ ਤੋਂ ਬਿਨਾਂ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਮਿਲਣਾ ਨਹੀਂ ਹੈ, ਔਰ ਤੇਰੇ ਗੁਣ ਗਲ ਚੁੱਕੇ ਹਨ। ਹਰ ਬਿਸਰ ਤੇਰੇ ਗੁਣ ਗਲਿਆ, ਹਰ ਬਿਸਰ ਤੇਰੇ ਗੁਣ ਗਲਿਆ, ਗੁਣ ਤੇਰੇ ਗਲ ਚੁੱਕੇ ਹਨ। ਸਭ ਤੋਂ ਵੱਡਾ ਅਵਗੁਣ ਹੈ ਹਉਮੈ ਦਾ, ਅਤੇ ਹਉਮੈ ਦੇ ਨਾਲ ਅਤਿਅੰਤ ਕਿਸਮ ਦੇ ਹੋਰ ਤੇਰੇ ਅੰਦਰ ਅਵਗੁਣ ਹਨ। ਕਹਿੰਦੇ ਹਨ, ਅਵਗੁਣਾਂ ਦੇ ਨਾਲ ਤੂੰ ਭਰੀ ਪਈ ਹੈ, ਕਿਸ ਤਰ੍ਹਾਂ ਤੈਨੂੰ ਮਿਲੇਗਾ? ਗੁਣ ਤੇਰੇ ਤਮਾਮ ਗਲ ਚੁੱਕੇ ਹਨ, ਅਵਗੁਣ ਹੀ ਅਵਗੁਣ ਤੇਰੇ ਅੰਦਰ ਹਨ। ਤੇ ਐ ਜੀਵ, ਤੂੰ ਸੁੰਦਰ ਬਣਦਾ ਹੈ, ਤੂੰ ਸੁੰਦਰ ਸੁੰਦਰ ਸੁਗੰਧੀਆਂ ਲਗਾਉਣਾ ਹੈ, ਤੂੰ ਰਸ ਭੋਗਦਾ ਹੈ, ਸਵਾਦ ਮਾਣਦਾ ਹੈ, ਸ਼ਿੰਗਾਰ ਕਰਦਾ ਹੈ। ਇਸ ਸ਼ਿੰਗਾਰ ਦਾ ਮਤਲਬ ਕੀ ਹੋਇਆ? ਜਦ ਉਹ ਪਿਰ ਹੀ ਨਹੀਂ ਹੈ ਤੇ ਸ਼ਿੰਗਾਰ ਕਿਹਦੇ ਲਈ? ਉਸ ਪਿਰ ਨੇ ਗੁਣਾਂ ਦੇ ਵਸ ਆਣਾ ਹੈ, ਗੁਣ ਤੇਰੇ ਪੱਲੇ ਨਹੀਂ ਹਨ, ਪਿਰ ਤੇ ਤੂੰ ਦੂਰ ਹੈ, ਪਿਰ ਤੋਂ ਤੂੰ ਸੱਖਣੀ ਹੈ, ਫਿਰ ਤੂੰ ਸ਼ਿੰਗਾਰ ਕਰੀ ਫਿਰਦੀ ਹੈ। ਇਹਨਾਂ ਸ਼ਿੰਗਾਰਾਂ ਦਾ ਕੋਈ ਅਰਥ ਨਹੀਂ ਹੈ। ਇੱਕ ਦਫਾ ਉਹ ਪ੍ਰੇਮ ਨਾਲ ਇਸ ਪੰਕਤੀ ਨੂੰ ਫਿਰ ਸੁਣ ਲਈਏ, ਗਾ ਲਈਏ, ਆਪ ਜੀ ਵੀ ਗਾਓ।

ਅਕਾਲ ਪੁਰਖ ਵਾਹਿਗੁਰੂ ਪਤੀ ਦੇ ਮਿਲਣ ਤੋਂ ਬਿਨਾ ਇਸ ਕਾਇਆ ਨੂੰ ਜੋ ਮਰਜ਼ੀ ਸਜਾ ਲਓ, ਸ਼ਿੰਗਾਰ ਲਓ, ਸੁੰਦਰ ਬਣਾ ਲਓ, ਕਹਿੰਦੇ ਹਨ ਉਸਦਾ ਕੋਈ ਅਰਥ ਨਹੀਂ, ਉਸਦਾ ਕੋਈ ਮਤਲਬ ਨਹੀਂ। ਸਭ ਸ਼ਿੰਗਾਰ ਵਿਕਾਰ, ਸਾਰੇ ਵਿਕਾਰ, ਕਿਉਂਕਿ ਅੰਦਰਲੇ ਸਾਰੇ ਗੁਣ ਡਲ ਚੁੱਕੇ ਹਨ। ਅੱਜ ਦੀ ਸਾਰੀ ਹਿਊਮਨ ਸੁਸਾਇਟੀ ਦੀ, ਇੱਕ ਕੌਮ ਦੀ ਨਹੀਂ, ਸਾਰੀ ਹਿਊਮਨ ਸੁਸਾਇਟੀ ਦੀ ਇਹ ਹਾਲਤ ਹੈ ਕਿ ਹਰੀ ਵਾਹਿਗੁਰੂ ਤੋਂ ਵਿਸਰਨ ਦੇ ਨਾਲ ਅੰਦਰਲੇ ਸ਼ੁਭ ਗੁਣ ਡਲ ਚੁੱਕੇ ਹਨ, ਪਰ ਸ਼ਿੰਗਾਰ ਦੀ ਜੋ ਇੰਡਸਟਰੀ ਹੈ ਉਹ ਬੜੀ ਬਲੂਮ ਕਰ ਰਹੀ ਹੈ। ਫੈਬਰਿਕ ਇੰਡਸਟਰੀ ਹੋਈ, ਡਿਜ਼ਾਈਨ ਇੰਡਸਟਰੀ ਹੋਈ, ਕਾਸਮੈਟਿਕ ਇੰਡਸਟਰੀ ਹੋਈ, ਇਹ ਤਮਾਮ ਕਿਸਮ ਦੀਆਂ ਜੋ ਇੰਡਸਟਰੀਆਂ ਹਨ, ਵਾਈ ਦੇ ਆਰ ਫਲਰਿਸ਼ਿੰਗ ਸੋ ਮਚ? ਬਿਕੋਜ ਸਾਡੇ ਅੰਦਰਲੇ ਗੁਣ ਉਹ ਤੇ ਰੋਟਨ ਹੋ ਚੁੱਕੇ ਹਨ, ਉਹ ਤੇ ਗਲ ਚੁੱਕੇ ਹਨ। ਨਾਓ ਟੂ ਹਾਈਡ ਦੈਮ, ਉਹਨਾਂ ਨੂੰ ਲੁਕਾਉਣ ਲਈ ਅਸੀਂ ਆਪਣੇ ਆਪ ਨੂੰ ਬਾਹਰੋਂ ਸੁੰਦਰ ਦਿਸਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਕਿਤਨੇ ਵੀ ਅਸੀਂ ਸੁੰਦਰ ਹੋਈਏ, ਜਦੋਂ ਹੀ ਅਸੀਂ ਕੌੜਾ ਬੋਲਾਂਗੇ ਤਾਂ ਅੰਦਰਲੀ ਅਸਲੀਅਤ ਨੇ ਜ਼ਾਹਰ ਹੋ ਜਾਣਾ ਹੈ। ਜਦੋਂ ਅਸੀਂ ਹੰਕਾਰ ਕਰਾਂਗੇ ਉਦੋਂ ਅੰਦਰਲੀ ਜੋ ਉਹ ਗਲਿਆਪਨ ਹੈ ਉਸਨੇ ਜ਼ਾਹਿਰ ਹੋ ਜਾਣਾ ਹੈ। ਜਦੋਂ ਅਸੀਂ ਰੂੜ ਹੋਵਾਂਗੇ ਉਦੋਂ ਉਸ ਅੰਦਰਲੇ ਗਲੇਪਣ ਨੇ ਜ਼ਾਹਿਰ ਹੋ ਜਾਣਾ ਹੈ। ਤਾਂ ਕਿੱਥੇ ਛਪਾਵਾਂਗੇ ਬਾਹਰਲੀ ਖੂਬਸੂਰਤੀ ਦੇ ਨਾਲ ਅੰਦਰਲੀ ਕਰੂਪਤਾ ਨੂੰ? ਜੇ ਅੰਦਰ ਕਰੂਪ ਹੈ, ਫਿਲਥੀ ਹੈ, ਅਗਲੀ ਹੈ, ਤਾਂ ਬਾਹਰਲੇ ਸ਼ਿੰਗਾਰ ਨੇ ਉਸਨੂੰ ਢੱਕ ਨਹੀਂ ਸਕਣਾ। ਅਤੇ ਜਿਤਨੀ ਦੇਰ ਤੱਕ ਅੰਦਰ ਫਿਲਥੀ ਹੈ, ਕਰੂਪਤਾ ਹੈ, ਉਤਨੀ ਦੇਰ ਤੱਕ ਕਿਸੇ ਨੇ ਪਿਆਰ ਵੀ ਨਹੀਂ ਕਰਨਾ, ਕਿਉਂਕਿ ਪਿਆਰ ਵੀ ਸੁੰਦਰਤਾ ਨੂੰ ਹੁੰਦਾ ਹੈ ਅਤੇ ਸੁੰਦਰਤਾ ਗੁਣਾਂ ਦੇ ਵਿੱਚ ਹੁੰਦੀ ਹੈ, ਵਸਤੂਆਂ ਦੇ ਵਿੱਚ ਨਹੀਂ ਹੁੰਦੀ। ਗੁਰੂ ਬਾਬਾ ਜੀ ਬਹੁਤ ਦੀਪ ਗੱਲ ਕਰ ਰਹੇ ਹਨ, ਕਹਿੰਦੇ ਹਨ ਤੂੰ ਪਿਰਵਾਲੀ ਨਹੀਂ, ਤੇਰੇ ਅੰਦਰ ਉਹ ਗੁਣ ਨਹੀਂ ਹਨ, ਫਿਰ ਤੇ ਤੂੰ ਦੂਰ ਹੈ ਤੇ ਤੂੰ ਸ਼ਿੰਗਾਰ ਕਰਦੀ ਫਿਰਦੀ ਹੈ। ਆਓ ਸ਼ਿੰਗਾਰ ਦੇ ਮੁਤਲਕ ਹੋਰ ਸੁਣੀਏ। ਗੁਰੂ ਬਾਬਾ ਜੀ ਕਹਿੰਦੇ ਹਨ ਉਹਨਾਂ ਗੁਣਾਂ ਨੂੰ ਵਾਪਸ ਲਿਆ। ਬਸ ਅੱਜ ਦੇ ਸਾਡੇ ਕੀਰਤਨ ਦੀ ਜੋ ਥੀਮ ਹੈ, ਜੋ ਵਿਚਾਰ ਹੈ, ਉਹ ਇਹ ਹੈ ਕਿ ਸਾਡੇ ਗੁਣ ਗਲ ਚੁੱਕੇ ਹਨ, ਉਹਨਾਂ ਗੁਣਾਂ ਨੂੰ ਵਾਪਸ ਲਿਆਓ। ਕਿਵੇਂ ਲਿਆਉਣਾ ਹੈ ਉਹ ਵੀ ਵਿਚਾਰਾਂਗੇ, ਔਰ ਉਹਨਾਂ ਗੁਣਾਂ ਨੂੰ ਲਿਆਉਣ ਤੋਂ ਬਿਨਾਂ ਜੋ ਅੱਗੇ ਦੀ ਜੋ ਭਗਤੀ ਹੈ, ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਦੇ ਜੋ ਹੋਰ ਢੰਗ ਹਨ, ਐਡਵਾਂਸ ਲੈਵਲ ਹਨ, ਉਹਨਾਂ ਤੱਕ ਤੁਸੀਂ ਪਹੁੰਚ ਹੀ ਨਹੀਂ ਸਕਦੇ ਜੇ ਤੁਹਾਡੇ ਕੋਲ ਬੇਸਿਕ ਜੋ ਮੈਰਿਟਸ ਹੋਣੀਆਂ ਚਾਹੀਦੀਆਂ ਹਨ, ਗੁਣ ਹੋਣੇ ਚਾਹੀਦੇ ਹਨ, ਅਗਰ ਉਹੀ ਨਹੀਂ ਹਨ, ਜਦ ਬੇਸਿਕਸ ਹੀ ਨਹੀਂ ਹਨ, ਅਗਾਂਹ ਦੀ ਗੱਲ ਕਿਵੇਂ ਹੋ ਸਕਦੀ ਹੈ? ਆਓ ਸੁਣੋ, ਗੁਰੂ ਮਹਾਰਾਜ ਜੀ ਆਖਦੇ ਹਨ, ਹੁਣ ਪੁੱਛੀਏ ਸੱਚੇ ਪਾਤਸ਼ਾਹ ਗੁਣ ਕਿਵੇਂ ਲਿਆਈਏ, ਕਿਉਂਕਿ ਆਪ ਜੀ ਤੇ ਇਹ ਆਖਦੇ ਹੋ ਕਿ ਸੁਹਾਗਣੀ ਸ਼ਿੰਗਾਰ ਬਣਾਇਆ ਗੁਣ ਕਾ ਗਲਹਾਰ। ਆਪ ਜੀ ਦੀ ਬਾਣੀ ਚ ਤੇ ਇਹ ਦੱਸਿਆ ਹੈ ਕਿ ਗੁਣਾਂ ਦਾ ਹੀ ਸ਼ਿੰਗਾਰ ਹੁੰਦਾ ਹੈ, ਗੁਣਾਂ ਦਾ ਹੀ ਸ਼ਿੰਗਾਰ ਹੁੰਦਾ ਹੈ। ਗੁਰੂ ਬਾਬਾ ਜੀ ਆਖਦੇ ਹਨ ਇਹ ਜਿਹੜੀ ਕਾਇਆ ਗਲ ਚੁੱਕੀ ਹੈ ਨਾ, ਇਸ ਨੂੰ ਹੁਣ ਬਦਲ ਡਾਲੋ। ਕਹਿੰਦੇ ਕਾਇਆ ਕੋਮਲ ਫੁੱਲ ਗੁਣ, ਇਹ ਕਾਇਆ ਇੱਕ ਬਹੁਤ ਕੋਮਲ ਜਿਹੀ ਟਹਿਣੀ ਹੈ, ਕੋਮਲ ਜਿਹੀ ਇੱਕ ਪਲਾਂਟ ਹੈ, ਕੋਮਲ ਜਿਹੀ ਟਹਿਣੀ ਹੈ। ਕਾਇਆ ਕੋਮਲ ਫੁੱਲ ਗੁਣ, ਅਤੇ ਗੁਣਾਂ ਦੇ ਫੁੱਲ ਇਸ ਕਾਇਆ ਦੇ ਉੱਤੇ ਨਜ਼ਰ ਆਉਣੇ ਚਾਹੀਦੇ। ਕਾਇਆ ਕੋਮਲ ਫੁੱਲ ਗੁਣ, ਨਾਨਕ ਗੁਪਸ ਮਾਲ। ਗੁਪਸ ਦਾ ਮਤਲਬ ਗੁੰਦ, ਪਰੋ ਬਣਾ ਮਾਲਾ। ਕਾਇਆ ਦੀ ਟਾਣੀ ਦੇ ਉੱਤੇ ਹੀ ਗੁਣਾਂ ਦੇ ਫੁੱਲ ਤੇਰੇ ਲੱਗ ਜਾਣ, ਅਤੇ ਉਹਨਾਂ ਗੁਣਾਂ ਦੇ ਫੁੱਲਾਂ ਨੂੰ ਚੁਣ ਚੁਣ ਕੇ ਤੂੰ ਮਾਲਾ ਬਣਾ, ਇਹਨੀ ਫੁੱਲੀ ਰੌਂ ਕਰੇ, ਇਹਨਾਂ ਫੁੱਲਾਂ ਦੇ ਉੱਤੇ ਤੇ ਉਹ ਰੀਝਦਾ ਹੈ, ਪ੍ਰਸੰਨ ਹੁੰਦਾ ਹੈ, ਖੁਸ਼ ਹੁੰਦਾ ਹੈ। ਇਹ ਫੁੱਲ ਉਸਨੂੰ ਅਟਰੈਕਟ ਕਰ ਸਕਦੇ ਹਨ ਜਿਹੜੇ ਗੁਣਾਂ ਦੇ ਫੁੱਲ ਹਨ। ਅਵਰ ਕੇ ਚੁਣੀਏ ਡਾਲ, ਕਹਿੰਦੇ ਹੋਰ ਡਾਲੀਆਂ ਤੋਂ ਕੀ ਫੁੱਲ ਤੋੜਦੇ ਫਿਰਦੇ ਹੋ ਤੁਸੀਂ? ਬਾਹਰੋਂ ਡਾਲੀਆਂ ਨਾਲੋਂ, ਟਾਹਣੀਆਂ ਨਾਲੋਂ ਫੁੱਲ ਲਿਆ ਕੇ ਤੋੜ ਕੇ ਗੁਰੂ ਬਾਬੇ ਦੇ ਅੱਗੇ ਰੱਖ ਦਿੰਦੇ ਹੋ, ਕਹਿੰਦੇ ਓਏ ਕੀ ਕਰਦੇ ਪਏ ਹੋ? ਅਵਰ ਕੇ ਚੁਣੀਏ ਡਾਲ, ਡਾਲੀਆਂ ਤੋਂ ਕਿਉਂ ਫੁੱਲ ਚੁਣਦੇ ਫਿਰਦੇ ਹੋ? ਕਾਇਆ ਰੂਪੀ ਟਾਹਣੀ ਦੇ ਉੱਤੇ ਤੁਹਾਡੇ ਗੁਣਾਂ ਦਾ ਕੋਈ ਫੁੱਲ ਨਜ਼ਰ ਨਹੀਂ ਆਉਂਦਾ, ਕਾਇਆ ਰੂਪੀ ਟਾਹਣੀ ਦੇ ਉੱਤੇ ਕਹਿੰਦੇ ਗੁਣਾਂ ਦੇ ਫੁੱਲ ਹੋਣ।
ਸਾਡੇ ਸਰੀਰ ਦੇ ਉੱਤੇ, ਸਰੀਰ ਦੇ ਅੰਦਰ ਬਾਹਰ ਗੁਣਾਂ ਦੇ ਫੁੱਲ ਹੋਣ। ਕਾਇਆ ਕੋਮਲ ਫੁੱਲ ਗੁਣ ਨਾਨਕ ਗੁੱਪ ਸਮਾਲ, ਕਹਿੰਦੇ ਕਾਇਆ ਦੇ ਉੱਤੇ ਹੀ ਗੁਣ ਉਗਾ ਅਤੇ ਉਹਨਾਂ ਦੀ ਫਿਰ ਮਾਲਾ ਪਰੋ, ਉਹਨਾਂ ਦੀ ਪਰੋਈ ਹੋਈ ਮਾਲਾ ਸੁਹਾਗਣੀ ਸ਼ਿੰਗਾਰ ਬਣਾਇਆ ਗੁਣ ਕਾ ਗੱਲ ਹਾਰ। ਜਦੋਂ ਉਹਨਾਂ ਦਾ ਗੁਣਾਂ ਦਾ ਹਾਰ ਪਹਿਨ ਲਿਆ, ਕਹਿੰਦੇ ਉਸ ਨਿਰਗੁਣ ਰਾਮ ਨੇ ਤੇਰੇ ਵਸ ਦੇ ਵਿੱਚ ਆ ਜਾਣਾ ਹੈ, ਨਿਰਗੁਣ ਰਾਮ ਗੁਣੇ ਵਸ ਹੋਏ। ਹੋਰ ਆਖਦੇ ਕਹਿੰਦੇ ਹਨ ਬਾਬਾ ਜੀ ਗੁਣ ਕਿਵੇਂ ਆਣ, ਉਸ ਦਾ ਜਵਾਬ ਤੁਸੀਂ ਦਿੰਦੇ। ਕਹਿੰਦੇ ਹਨ

ਹਰੇਕ ਗੱਲ ਦਾ ਜਵਾਬ ਦਿੱਤਾ ਜਾ ਰਿਹਾ। ਮੁੰਧੇ ਇਹ ਔਰਤੇ ਤੇਰੇ ਆਪਣੇ ਅੰਦਰ ਤੇ ਗੁਣ ਗਲ ਚੁੱਕੇ ਹਨ, ਹੁਣ ਤੂੰ ਅਗਰ ਗੁਣ ਵਾਪਸ ਲਿਆਣੇ ਹਨ ਤੇ ਗੁਣ ਦਾਸੀ ਸੁਖ ਹੋਏ, ਜਿਨ੍ਹਾਂ ਦੇ ਅੰਦਰ ਗੁਣ ਹਨ ਉਹਨਾਂ ਦੀ ਦਾਸੀ ਬਣ। ਮਹਾਰਾਜ ਜੀ ਲਿਖਿਆ ਕੋਈ ਗੱਲ ਬਾਹਰੋਂ ਤੇ ਨਹੀਂ ਆਖੀ ਜਾ ਰਹੀ, ਕਹਿੰਦੇ ਗੁਣ ਦਾਸੀ ਗੁਣਾਂ ਦੀ ਦਾਸੀ ਬਣ ਜਾ, ਜਿੱਥੇ ਗੁਣ ਹਨ ਉੱਥੇ ਦਾਸੀ ਬਣ ਜਾ, ਅਤੇ ਜਿੱਥੇ ਗੁਣ ਹਨ ਉੱਥੋਂ ਦਾਸ ਬਣ ਕੇ ਝੁੱਕ ਕੇ ਮੰਗ ਕੇ ਪ੍ਰਸੰਨ ਕਰਕੇ ਉਹ ਗੁਣ ਉਹਨਾਂ ਤੋਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਗੁਣਵਾਨਾਂ ਤੋਂ। ਸਾਂਝ ਕੀਜੇ ਗੁਣਾ ਕੇਰੀ, ਛੋਟ ਅਵਗੁਣ ਚੱਲੀਏ। ਕਹਿੰਦੇ ਗੁਣ ਦਾਸੀ ਸੁਖ ਹੋਏ, ਜਿੱਥੇ ਗੁਣ ਹਨ ਜਿਨ੍ਹਾਂ ਦੇ ਪਾਸ ਗੁਣ ਹਨ ਉਹਨਾਂ ਦੀ ਦਾਸੀ ਬਣ, ਉਹਨਾਂ ਦੀ ਦਾਸੀ ਬਣਨ ਤੋਂ ਬਿਨਾਂ ਤੇਰੇ ਅੰਦਰ ਗੁਣ ਨਹੀਂ ਆਉਣਗੇ। ਕਹਿੰਦੇ ਹਨ ਮੁੰਦੇ

ਕੇ ਹੁਣ ਅਗਲੀ ਗੱਲ ਇੱਕ ਹੋਰ ਬਹੁਤ ਇੰਪੋਰਟੈਂਟ ਹੈ। ਕਈਆਂ ਦੇ ਵਿੱਚ ਉਹ ਗੁਣ ਨਹੀਂ ਹੁੰਦੇ, ਗੁਣਾਂ ਵੱਲ ਧਿਆਨ ਨਹੀਂ ਦਿੰਦੇ, ਲੇਕਿਨ ਬਾਕੀ ਸਾਰਾ ਜਪ ਤਪ ਕਿਰਿਆ ਕਰਮ ਪਾਠ ਪੂਜਾ ਕਰਦੇ ਹਨ, ਧਾਰਮਿਕ ਅਸਥਾਨਾਂ ਤੇ ਵੀ ਜਾਂਦੇ ਹਨ, ਧਾਰਮਿਕ ਅਸਥਾਨਾਂ ਤੇ ਵੀ ਜਾਂਦੇ ਹਨ, ਕੋਈ ਥੋੜਾ ਬਹੁਤਾ ਜੋ ਰੂਟੀਨ ਨਿਤਨੇਮ ਹੈ ਉਹ ਵੀ ਕਰਦੇ ਹਨ, ਲੇਕਿਨ ਜੋ ਗੁਣਾਂ ਦੀ ਗੱਲ ਹੈ ਉੱਥੇ ਅਵਗੁਣ ਹੀ ਅਵਗੁਣ ਅੰਦਰ ਭਰੇ ਪਏ ਹਨ। ਉਹ ਸੋਚਦੇ ਹਨ ਕਿ ਜਸਟ ਬਾਈ ਕੰਪਲੀਟਿੰਗ ਦਾ ਰੂਟੀਨ ਐਵਰੀ ਡੇ ਤੇ ਹਫ਼ਤੇ ਚ ਇੱਕ ਅੱਧੀ ਵਾਰ ਗੁਰਦੁਆਰੇ ਜਾਣ ਨਾਲ, ਤੋ ਕਿਤੇ ਯਾਤਰਾ ਆਦਿ ਕਰਾਉਣ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਨੇ ਬਹੁਤ ਖੁਸ਼ ਹੋਣਾ ਹੈ, ਬਹੁਤ ਵੱਡਾ ਕੰਮ ਕਰਕੇ ਆਇਓ। ਉਸ ਉੱਤੇ ਮਹਾਰਾਜ ਜੀ ਦਾ ਜੋ ਵਿਚਾਰ ਹੈ ਹੁਣ ਮੈਂ ਆਪ ਜੀ ਨੂੰ ਉਹ ਸੁਣਾਉਣਾ ਚਾਹੁੰਦਾ। ਕਹਿੰਦੇ ਹਨ, ਜਪ ਤਪ ਸੰਜਮ ਸਾਧੀਏ ਤੀਰਥ ਕੀਚੇ ਵਾਸ, ਭਾਵੇਂ ਜਪ ਤਪ ਸੰਜਮ ਸਾਰਾ ਕੁਛ ਸਾਧ ਲਓ, ਸੰਜਮ ਸਾਧ ਲਓ। ਕਈ ਲੋਕ ਸ਼ੂਗਰ ਛੱਡ ਦਿੰਦੇ ਹਨ, ਕਈ ਲੋਕ ਥੋੜਾ ਸੌਂਦੇ ਹਨ, ਜਪ ਤਪ ਬੜਾ ਕਰਦੇ ਹਨ ਅਤੇ ਤੀਰਥਾਂ ਤੇ ਜਾ ਕੇ ਰਹਿਣ ਲੱਗ ਪੈਂਦੇ ਹਨ। ਕਹਿੰਦੇ ਹਨ, ਜਪ ਤਪ

ਕਹਿੰਦੇ ਬਿਨਾਂ ਗੁਣਾਂ ਤੋਂ ਜਨਮ ਵਿਨਾਸ਼ ਫਜ਼ੂਲ, ਬਿਨਾਂ ਗੁਣਾਂ ਤੋਂ ਜਨਮ ਤਬਾਹ। ਬੇਸ਼ੱਕ ਤੁਸੀਂ ਜਪ ਤਪ ਸੰਜਮ ਸਾਧੀ ਤੀਰਥ ਕੀਚੇ ਵਾਸ ਪੁੰਨ ਦਾਨ ਚੰਗਿਆਈਆਂ ਬਿਨ ਸਾਚੇ ਕਿਆ ਦਾਸ। ਜੋ ਮਰਜ਼ੀ ਕਰ ਲਓ, ਜਿਤਨੀ ਦੇਰ ਤੱਕ ਅਸੈਂਸ਼ਲ ਜੋ ਪ੍ਰੀਰੈਕੁਜ਼ਿਟ ਹਨ, ਜੋ ਬੇਸਿਕਸ ਹਨ, ਉਹੀ ਗੁਣ ਤੁਹਾਡੇ ਅੰਦਰ ਮਿਸਿੰਗ ਹਨ, ਉਹੀ ਗੁਣ ਨਹੀਂ ਹਨ, ਕਹਿੰਦੇ ਹਨ ਉਤਨੀ ਦੇਰ ਤੱਕ ਤੁਸੀਂ ਅਗਾਹ ਨਹੀਂ ਚੱਲ ਸਕਦੇ। ਨਿਰਗੁਣ ਰਾਮ ਗੁਣ ਹੈ ਵਸ ਹੋਏ, ਗੁਣਾਂ ਦਾ ਸ਼ਿੰਗਾਰ ਕਰੋ। ਤੋ ਬਾਬਾ ਜੀ ਕਿਹੜੇ ਗੁਣ ਹਨ ਹੁਣ ਦੱਸੋ, ਕਿਹੜਾ ਸ਼ਿੰਗਾਰ ਹੈ ਉਹ ਕਿਰਪਾ ਕਰਕੇ ਸਮਝਾਓ। ਕਹਿੰਦੇ ਹਨ

0: ਕਿਵੇਂ ਬਖਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
1: You are listening to SeekNet Radio, broadcasting live Gurbani Kirtan 24 hours a day from around the world.